0: whenever you want it, wherever you are, at the palm of your hands. Listen to FM 94.7 anywhere with the Fairchild Radio app. Available now for free on your device's player or app store. Connecting you to the community. Anytime, anywhere.
1: Hola amigos, los invito a escuchar mi programa radial Soy Latinoamericano los miércoles a partir de las 6 de la tarde. Les ofrezco noticias, comentarios, hermosa música latina y regalos. Los espero el próximo miércoles para que juntos celebremos nuestras raíces latinoamericanas.
2: FM रेडियो सुरसंगम हर हफ्ते 20 घंटे सुनो मंडे टू फ्राइडे शाम 4 टू 5 कुलदीप सिंह विचार चर्चा शाम 8 टू 9 जितेंद्र पन्नू रेडियो सुरसंगम.ca फोन 403-585-0910 रेडियो सुरसंगम
3: हेडिंग आउट टू सेलिब्रेट मेक श्योर यू हैव अ प्लान लाइक अ डेजिग्नेटेड ड्राइवर कॉल अ कैब अ सोबर फ्रेंड और स्टे ओवर हैव नो प्लान वेल देन यू नीड अ बकेट लिस्ट हियर आर द टॉप 5 थिंग्स टू कंसीडर 1 राइट योर ओन ओबिचुअरी 2. Speak to a funeral director. 3. Say goodbye to your loved ones. 4. Make sure your will is in order. And 5. Give away your favorite items. Your clothes, your car, even your house could be enjoyed by your friends and family after you're gone. If you plan on drinking, don't plan on driving. Visit mad.ca.
4: The following program speaks to the East Indian community. Uniting the world for your listening pleasure at Fairchild Radio. The multicultural spirit of Calgary. CHKF. 94.7 FM
5: ਸਬਰੰਗ ਰੇਡੀਓ 94.7 ਸੁਣ ਦੇ ਸਾਰੇ ਲਿਸਨਰਸ ਦਾ ਬਹੁਤ ਬਹੁਤ ਸਵਾਗਤ ਹੈ ਜੀ ਅੱਜ ਦੇ ਇਸ ਖੂਬਸੂਰਤ ਸ਼ਾਮ ਦੇ ਪ੍ਰੋਗਰਾਮ ਜਿਹੜਾ ਕਿ ਤੁਸੀਂ ਐਵਰੀ ਸ਼ਾਮਾਂ ਨੂੰ ਸੁਣਦੇ ਹੋ 7 ਵਜੇ ਤੋਂ ਲੈ ਕੇ 8 ਵਜੇ ਤੱਕ ਮੈਂ ਤੁਹਾਡਾ ਹੋਸਟ ਤੇ ਦੋਸਤ ਰਜੇਸ਼ ਤੇ ਮੇਰੇ ਨਾਲ ਅੱਜ ਸਤਿੰਦਰ ਭਾਅ ਜੀ ਵੀ ਪਹੁੰਚ ਚੁੱਕੇ ਨੇ ਜੀ ਸਤਿੰਦਰ ਸਿੰਘ ਜੀ ਜਿਹੜੇ ਕਿ ਜੱਗ ਪੰਜਾਬੀ ਤੁਹਾਨੂੰ ਪਤਾ ਵੀ ਟੀਵੀ ਦੇ ਨਾਲ ਨਾਲ ਮਲਟੀਪਲ ਬਿਜ਼ਨਸਿਸ ਵੀ ਰਨ ਕਰਦੇ ਨੇ ਜਿਹਨਾਂ ਦੇ ਬਾਰੇ ਅੱਜ ਜਾਣਕਾਰੀ ਦੇਣਗੇ ਉਹ ਸਾਡੇ ਨਾਲ ਪਹੁੰਚੇ ਆ ਅਤੇ ਚਰਨਦੀਪ ਕੌਰ ਜੀ ਵੀ ਪਹੁੰਚੇ ਨੇ ਸਟੂਡੀਓ 'ਚ ਉਹ ਵੀ ਅੱਜ ਸਾਡੇ ਨਾਲ ਹੀ ਨੇ ਜੀ ਅਤੇ ਇਸ ਤੋਂ ਇਲਾਵਾ ਕੁਛ ਗੈਸਟ ਹੋਰ ਵੀ ਆਉਣਗੇ ਜਿਨ੍ਹਾਂ ਦੇ ਨਾਲ ਆਪਾਂ ਗੱਲਬਾਤ ਕਰਨੀ ਅੱਜ ਵੈਸੇ ਪ੍ਰੋਗਰਾਮ ਜ਼ਿਆਦਾ ਗੈਸਟਾਂ ਦੇ ਨਾਲ ਜੈਮ ਪੈਕ ਕਰਤਾ ਕਿ ਵੀ ਵਧੀਆ ਤਰੀਕੇ ਨਾਲ ਪ੍ਰੋਗਰਾਮ ਜਿਹੜਾ ਚੱਲਦਾ ਰਹੇ ਸੋ ਵੰਸ ਅਗੇਨ ਤੁਹਾਨੂੰ ਦੱਸ ਦਈਏ ਇਹ ਪ੍ਰੋਗਰਾਮ ਮੰਡੇ ਟਿਊਜ਼ਡੇ ਥਰਸਡੇ ਫਰਾਈਡੇ ਸ਼ਾਮ ਨੂੰ 7 ਤੋਂ 8 ਅਤੇ ਸੰਡੇ 1 ਵਜੇ ਤੋਂ ਲੈ ਕੇ 5 ਵਜੇ ਤੱਕ ਪੇਸ਼ ਕੀਤਾ ਜਾਂਦਾ ਅੱਜ ਦਾ ਪ੍ਰੋਗਰਾਮ ਇਸੇ ਤਰੀਕੇ ਨਾਲ ਸ਼ੁਰੂ ਕਰਾਂਗੇ ਬਟ ਇੱਕ ਛੋਟਾ ਜਿਹਾ ਕਮਰਸ਼ੀਅਲ ਬ੍ਰੇਕ ਲੈਣੇ ਪਹਿਲਾਂ ਸ਼ੁਰੂਆਤ ਦੇ ਵਿੱਚ ਹੀ ਫਿਰ ਆਪਾਂ ਆਪਣੀਆਂ ਗੱਲਾਂ ਬਾਤਾਂ ਜਿਹੜੀਆਂ ਜੀ ਇਸੇ ਤਰੀਕੇ ਨਾਲ ਜਾਰੀ ਰੱਖਦੇ ਹਾਂ ਸਬਰੰਗ ਰੇਡੀਓ
6: 94.7 ਗਰਮਜੋਸ਼ੀ ਸਮਝਦਾਰੀ ਤੇ ਪਿਆਰ ਨਾਲ ਉਹ ਤੁਹਾਡੇ ਪਰਿਵਾਰ ਨੂੰ ਕੰਫਰਟੇਬਲ ਤੇ ਵੈਲ ਕੇਅਰਡ ਫੀਲ ਕਰਵਾਉਣ ਲਈ ਹਮੇਸ਼ਾ ਤਿਆਰ ਹੈ
7: ਹੁਣ ਤੁਸੀਂ ਉਹਨਾਂ ਨਾਲ ਇੰਗਲਿਸ਼ ਹਿੰਦੀ ਉਰਦੂ ਤੇ ਪੰਜਾਬੀ ਵਿੱਚ ਵੀ ਗੱਲਬਾਤ ਕਰ ਸਕਦੇ ਹੋ ਤਾਂ ਕਿ ਤੁਸੀਂ ਘਰ ਵਰਗਾ ਅਹਿਸਾਸ ਮਹਿਸੂਸ ਕਰੋ ਨਵੇਂ

0: ਸੈਮਸੰਗ ਐਕਸੈਪਟ ਹੋ ਰਹੇ ਨੇ ਅੱਜ ਹੀ ਆਪਣੇ ਪਰਿਵਾਰ ਲਈ ਫੈਮਿਲੀ ਡਾਕਟਰ ਸਿਕਿਉਰ ਕਰੋ
1: ਕਾਲ ਕਰੋ 5873606890 ਲਾਈਫਲਾਈਨ ਮੈਡੀਕਲ ਕਲੀਨਿਕ ਵਾਕ-ਇਨਸ ਸਵੇਰੇ 9 ਵਜੇ ਤੋਂ ਸ਼ਾਮ 6 ਵਜੇ ਤੱਕ
0: ਸਾਨੂੰ ਮਿਲੋ ਕਿੰਗਸ ਵਿਊ ਬੁਲੇਵਰਡ ਤੇ ਜਾਂ ਕਾਲ ਕਰੋ 5873606890
1: ਤੁਹਾਡੇ ਪਰਿਵਾਰ ਦੀ ਸਿਹਤ ਸਾਡੀ ਜ਼ਿੰਮੇਵਾਰੀ

0: ਸੋ ਅੱਜ ਦਾ ਪ੍ਰੋਗਰਾਮ ਜਿਹੜਾ ਜੀ ਸ਼ੁਰੂਆਤ ਆਪਾਂ ਕਰ ਚੁੱਕੇ ਹਾਂ ਫੇਸਬੁੱਕ ਵਾਲੇ ਦੋਸਤਾਂ ਨੂੰ ਦੱਸਦੀ ਹੈ ਕਿ ਵੀ ਅੱਜ ਦੇ ਪ੍ਰੋਗਰਾਮ 'ਚ ਮੈਂ ਰਜੇਸ਼ ਅਤੇ ਮੇਰੇ ਨਾਲ ਸਾਡੇ ਦੋਸਤ ਸਤਿੰਦਰ ਸਿੰਘ ਜੀ ਜਿਹੜੇ ਕਿ ਕਿਸੇ ਇੰਟਰੋਡਕਸ਼ਨ ਦੇ ਮੁਤਾਜ ਨਹੀਂ ਕਿਉਂਕਿ ਬਹੁਤ ਵਧੀਆ ਕਮਿਊਨਿਟੀ 'ਚ ਕੰਮ ਕਰਦੇ ਆ ਆਲ ਦਾ ਟਾਈਮ ਅਤੇ ਨਾਲ ਦੀ ਨਾਲ ਹੀ ਵਧੀਆ ਤਰੀਕੇ ਦਾ ਬਿਜ਼ਨਸ ਵੀ ਰਨ ਕਰਦੇ ਆ ਸੋ ਅੱਜ ਦੇ ਪ੍ਰੋਗਰਾਮ 'ਚ ਅੱਜ ਇਹਨਾਂ ਦੇ ਨਾਲ ਗੱਲਬਾਤ ਕਰਨ ਜਾ ਰਹੇ ਹਾਂ ਆਪਾਂ ਸਤਿੰਦਰ ਭਾਅ ਜੀ ਪਹਿਲਾਂ ਤਾਂ ਸਤਿ ਸ਼੍ਰੀ ਅਕਾਲ ਐਂਡ ਵੈਲਕਮ ਟੂ ਸਬਰੰਗ ਰੇਡੀਓ ਜੀ
1: ਥੈਂਕ ਯੂ ਰਜੇਸ਼ ਭਾਅ ਜੀ ਤੁਹਾਨੂੰ ਵੀ ਪਿਆਰ ਭਾਈ ਸਤਿ ਸ਼੍ਰੀ ਅਕਾਲ ਅਤੇ ਸੁਣਨ ਵਾਲਿਆਂ ਨੂੰ ਵੀ ਪਿਆਰ ਭਾਈ ਸਤਿ ਸ਼੍ਰੀ ਅਕਾਲ ਨਮਸਕਾਰ ਅਦਾਬ
0: ਜੀ
1: ਅਤੇ ਥੈਂਕ ਯੂ ਫਾਰ ਹੈਵਿੰਗ ਮੀ ਔਨ ਯੂਅਰ ਸ਼ੋ
0: ਹਾਂਜੀ ਬਿਲਕੁਲ ਜੀ ਬਹੁਤ ਵਧੀਆ ਲੱਗ ਰਿਹਾ ਕਿਉਂਕਿ ਟਾਈਮ ਟੂ ਟਾਈਮ ਆਪਾਂ ਗੱਲਬਾਤ ਕਰਦੇ ਰਹਿੰਦੇ ਹਾਂ ਕਿਸੇ ਇਸ਼ੂ ਦੇ ਉੱਤੇ ਜਾਂ ਈਵੈਂਟਸ ਨੂੰ ਲੈ ਕੇ ਜੋ ਵੀ ਚੱਲਦਾ ਰਹਿੰਦਾ ਕਿਉਂਕਿ ਤੁਹਾਡੇ ਕੋਲ ਵੀ ਨੌਲੇਜ ਦਾ ਖਜ਼ਾਨਾ ਬੜਾ ਅਤੇ ਪਲੱਸ ਤੁਸੀਂ ਯੂਟਿਊਬ ਤੇ ਵੀ ਕਾਫੀ ਲੋਕਾਂ ਨੂੰ ਮੈਸੇਜ ਜਿਹੜਾ ਦਿੰਦੇ ਹੋ ਉਹ ਵੀ ਹੈਗਾ ਰੀਸੈਂਟ ਟਾਈਮ ਚ ਤੁਹਾਨੂੰ ਅਵਾਰਡ ਵੀ ਮਿਲਿਆ ਬੜਾ ਵਧੀਆ ਉਹਦੇ ਵਾਸਤੇ ਵੀ ਤੁਹਾਨੂੰ ਬਹੁਤ ਬਹੁਤ ਵਧਾਈਆਂ
1: ਥੈਂਕ ਯੂ
0: ਹਾਂਜੀ
1: ਇਹ ਤੇ ਹਾਂਜੀ ਚਲੋ ਸੱਜਣਾ ਮਿੱਤਰਾਂ ਦਾ ਜਿਹੜਾ ਪਿਆਰ ਹੈਗਾ ਤੇ ਉਹ ਅਵਾਰਡ ਤੇ ਲੋਕ ਹੁੰਦੇ ਹੈਗੇ ਨੇ ਜੇ ਉਹ ਪਸੰਦ ਕਰਦੇ ਹੈਗੇ ਨੇ ਤੇ ਉਹੀ ਅਸਲੀ ਅਵਾਰਡ ਹੁੰਦਾ ਪਰ ਚਲੋ ਥੈਂਕ ਯੂ ਉਹਨਾਂ ਦਾ ਵੀ ਜਿਨ੍ਹਾਂ ਨੇ ਅਵਾਰਡ ਦਿੱਤਾ
0: ਕਮਿਊਨਿਟੀ ਅਵਾਰਡ ਜਿਹੜੇ ਆ ਉਹਨਾਂ ਦੇ ਇੱਕ ਵੱਖਰੇ
1: ਹੁੰਦੇ
0: ਆ ਵੈਸੇ ਤਾਂ ਤੁਸੀਂ ਆਪਣੀ ਮਿਹਨਤ ਦੇ ਨਾਲ ਜਿਹੜੇ ਦੂਜੇ ਅਵਾਰਡ ਹੁੰਦੇ ਆ ਆਪਣੇ ਫੀਲਡ ਦੇ ਵਿੱਚ ਕਾਫੀ ਜਿੱਤਦੇ
1: ਰਹਿੰਦੇ ਹਾਂ ਹਾਂਜੀ ਉਹ ਤਾਂ ਕਾਫੀ ਅੱਛਾ ਉਹਦੇ ਚ ਵੀ ਜਿਵੇਂ ਇੰਸ਼ੋਰੈਂਸ ਦਾ ਟੈਕਸ ਸੇਵਿੰਗ ਦਾ ਆਪਾਂ ਕੰਮ ਕਰਦੇ ਹੈਗੇ ਆ ਉਹਦੇ ਚ ਕਾਫੀ ਸਾਰੇ ਮੇਰੇ ਆਫਿਸ ਆ ਉਹ ਕਾਫੀ ਸਾਰੇ ਹੈਗੇ ਨੰਬਰ ਆਫ ਅਵਾਰਡ ਹੈਗੇ ਨਾ ਪਰ ਅੱਜ ਜਿਵੇਂ ਆਪਾਂ ਗੱਲ ਕਰ ਰਹੇ ਸੀ ਕਿਸ ਮੁੱਦੇ ਤੇ ਗੱਲ ਕਰੀਏ ਤੇ ਜਿਵੇਂ ਮੈਂ ਇਹ ਚਾਹ ਰਿਹਾ ਸੀ ਕਿ ਜਿਵੇਂ ਆਪਾਂ ਜੱਗ ਪੰਜਾਬੀ ਟੀਵੀ ਦਾ ਹੀ ਕਰ ਰਹੇ ਹਾਂ ਕਾਫੀ ਲੰਬੇ ਸਮੇਂ ਤੋਂ ਆਪਾਂ ਕਰ ਰਹੇ ਹੈਗੇ ਹਾਂ ਉਹ ਤੇ ਚਲੋ ਕਰ ਹੀ ਰਹੇ ਹੈਗੇ ਲੋਕੀ ਜਾਣਦੇ ਰਹੇ ਉਹਦੇ ਚ ਨਾ ਹੁਣ ਹੋਰ ਵੀ ਲੋਕੀ ਆ ਗਏ ਨੇ ਤੇ ਦੈਟ ਇਜ਼ ਗੁੱਡ ਥਿੰਗ ਹੈ ਨਾ ਕਮਿਊਨਿਟੀ ਵੱਡੀ ਹੋ ਗਈ ਆ ਕਾਫੀ ਸਾਰੇ ਹੋਰ ਵੀ ਬੰਦੇ ਜੁਆਇਨ ਕਰ ਰਹੇ ਹੈਗੇ ਨਾ ਤੇ ਉਹ ਵੀ ਆਪਾਂ ਕਰਦੇ ਹੈਗੇ ਹਾਂ ਉਹ ਲੇਟੈਸਟ ਟੈਕਨੀਕਸ ਯੂਜ਼ ਕਰਕੇ ਉਹ ਵੀ ਆਪਾਂ ਕਰਦੇ ਹੈਗੇ ਹਾਂ ਕੰਮ ਜਿਹੜਾ ਆਪਾਂ ਇੰਸ਼ੋਰੈਂਸ ਦਾ ਜਾਂ ਇਨਵੈਸਟਮੈਂਟ ਦਾ ਕੰਮ ਕਰਦੇ ਹਾਂ ਉਹ ਵੀ ਆਪਾਂ ਥੋੜੇ ਹਟ ਕੇ ਕਰਦੇ ਹੈਗੇ ਹਾਂ ਤੋ ਉਹਦੇ ਨਾਲ ਕੀ ਹੈਗਾ ਕਿ ਲੋਕੀ ਟੈਕਸ ਸੇਵਿੰਗ ਜਿਹੜੀ ਇੰਨੀ ਕਰ ਲੈਂਦੇ ਹੈਗੇ ਨੇ ਕਿ ਮਿਲੀਅਨਸ ਆਫ ਡਾਲਰ ਲਾਈਫ ਟਾਈਮ ਦੇ ਵਿੱਚ ਬਿਜ਼ਨਸਮੈਨ ਜਿਹੜੇ ਹੈਗੇ ਟੈਕਸ ਬਚਾ ਲੈਂਦੇ ਹੈਗੇ ਨੇ ਜਿਹੜੀਆਂ ਸਟ੍ਰੈਟਜੀਜ਼ ਅਸੀਂ ਮਤਲਬ ਉਹਨਾਂ ਨੂੰ ਰਿਕਮੈਂਡ ਕਰਦੇ ਹੈਗੇ ਹਾਂ ਪਰ ਉਹਨਾਂ ਇਹਨਾਂ ਦੋਨਾਂ ਚੀਜ਼ਾਂ ਬਾਰੇ ਅੱਜ ਆਪਾਂ ਗੱਲ ਨਹੀਂ ਕਰਨੀ ਹੈਗੀ ਅੱਜ ਆਪਾਂ ਦੋ ਨਵੇਂ ਜਿਹੜੇ
0: ਗੱਲਬਾਤ ਕਰਨਾ ਚਾਹੋ ਮੈਨੂੰ ਪਤਾ ਤੁਹਾਡੇ ਕੋਲ ਵੀ ਟਾਈਮ ਬੜੀ ਮੁਸ਼ਕਿਲ ਨਿਕਲਦਾ ਅੱਜ ਤੁਸੀਂ ਆਏ ਹੋ ਤੇ ਆਪਾਂ ਚਾਹਾਂਗੇ ਵੀ ਤੁਹਾਡੀ ਜਿਹੜੀ ਨੌਲੇਜ ਉਹ ਵੱਧ ਤੋਂ ਵੱਧ
1: ਉਹਦੇ ਵਿੱਚ ਜਿਵੇਂ ਅਸੀਂ ਨਾ ਹੋਰ ਵੀ ਦੋ ਕੰਮ ਕਰਦੇ ਹੈਗੇ ਆ ਇੱਕ ਤੇ ਬੁੱਕ ਪਬਲਿਸ਼ਿੰਗ ਦਾ ਕੰਮ ਕਰਦੇ ਹੈਗੇ ਤੋ ਮੈਂ ਇਸ ਕਰਕੇ ਸ਼ੇਅਰ ਕਰਨਾ ਚਾਹੁੰਦਾ ਹੈਗਾ ਕਿ ਆਪਣੀ ਕਮਿਊਨਿਟੀ ਨੂੰ ਇਸ ਬਾਰੇ ਅਵੇਅਰਨੈਸ ਹੋਣੀ ਚਾਹੀਦੀ ਹੈਗੀ ਕਿ ਬੁੱਕ ਪਬਲਿਸ਼ਿੰਗ ਜਿਹੜੀ ਹੈਗੀ ਆ ਉਹ ਅੱਜ ਕਿੰਨੀ ਮਤਲਬ ਈਜ਼ੀ ਹੋ ਗਈ ਆ ਹਾਲਾਂਕਿ ਆਪਾਂ ਨੂੰ ਇਹ ਲੱਗਦਾ ਹੈਗਾ ਕਿ ਸ਼ਾਇਦ ਵੀ ਆਪਣੇ ਪੰਜਾਬੀ ਜਿਹੜੇ ਹੈਗੇ ਕਿ ਬੁੱਕਸ ਪੜ੍ਹਦੇ ਨਹੀਂ ਹੈਗੇ ਜਦਕਿ ਸਾਡੀ ਜਿਸ ਧਰਤੀ ਤੋਂ ਆਉਣੇ ਉੱਥੇ ਸ਼ਬਦ ਦੀ ਸਾਰੀ ਹੈਗਾ ਹਨਾ ਸ਼ਬਦ ਗੁਰੂ ਸਾਰਾ ਕੁਛ ਹੀ ਹੈਗਾ ਸਾਡਾ ਹਨਾ ਪਰ ਫਿਰ ਵੀ ਆਪਾਂ ਉਹਦੇ ਟੁੱਟਦੇ ਹੈਗੇ ਹਾਂ ਪਰ ਉਹਦੇ ਜਿਹੜੇ ਵੀ ਉਹਦੇ ਚ ਇੰਟਰਸਟਿਡ ਹੈਗੇ ਨੇ ਤੇ ਉਹ ਬੁੱਕ ਪਬਲਿਸ਼ਿੰਗ ਦੇ ਜਿਹੜੀ ਹੈਗੀ ਹੈ ਕਿ ਉਹਦੇ ਵਿੱਚ ਵੀ ਨਾ ਰਜੇਸ਼ ਜੀ ਕਿ ਬਹੁਤ ਰੈਵੋਲੂਸ਼ਨ ਆਇਆ ਹੋਇਆ ਹੈਗਾ ਉਹ ਅੱਜ ਦਾ ਨਹੀਂ ਅਸੀਂ ਕਾਫੀ ਸਾਲਾਂ ਤੋਂ ਕਰਦੇ ਹੈਗੇ ਆਈ ਜਸਟ ਵਾਂਟ ਟੂ ਸ਼ੇਅਰ ਕਿ ਉਹ ਕੀ ਚੀਜ਼ ਹੁੰਦੀ ਹੈਗੀ ਹੈ ਜਿਵੇਂ ਜਿਹੜੇ ਐਮਾਜ਼ੋਨ ਵਾਲੇ ਹੈਗੇ ਨਾ ਉਹਨਾਂ ਨੇ ਸਭ ਤੋਂ ਪਹਿਲਾਂ ਜਿਹੜਾ ਹੈਗਾ ਕਿ ਇਹ ਸ਼ੁਰੂ ਕੀਤਾ ਸੀ ਬੁੱਕਸ ਵੇਚਣੀਆਂ ਉਹਨੇ ਸ਼ੁਰੂ ਕੀਤੀਆਂ ਸੀ ਉਹਦਾ ਮਤਲਬ ਇਹ ਸੀ ਕਿ ਬੁੱਕਸ 1000 ਰੁਪਏ ਅਵੇਲੇਬਲ ਹੋਣੀ ਚਾਹੀਦੀ ਬੰਦਾ ਆਰਡਰ ਕਰੇ ਤੇ ਹਨਾ ਵੀ ਉਹਨੇ ਵੇਚਣੀਆਂ ਸ਼ੁਰੂ ਕੀਤੀਆਂ ਫਿਰ ਉਹਨੇ ਜਿਹੜਾ ਬੁੱਕ ਪਬਲਿਸ਼ਿੰਗ ਦੇ ਵਿੱਚ ਜਿਹੜਾ ਉਹਨੇ ਰੈਵੋਲੂਸ਼ਨ ਲੈ ਕੇ ਆਉਂਦਾ ਨਾ ਉਹ ਬਾ ਕਮਾਲ ਦਾ ਸੀ ਉਹਦੇ ਵਿੱਚ ਇਹ ਹੈਗਾ ਕਿ ਤੁਸੀਂ ਮੰਨ ਲਓ ਕਿ ਬੁੱਕ ਛਾਪਣੀ ਹੈਗੀ ਆ ਤੇ ਤੁਸੀਂ ਆਨਲਾਈਨ ਹੀ ਬੁੱਕ ਪਬਲਿਸ਼ ਕਰ ਸਕਦੇ ਐਮਾਜ਼ੋਨ ਦੇ ਤੇ ਤੁਸੀਂ ਬੁੱਕ ਪਬਲਿਸ਼ ਕਰ ਸਕਦੇ ਹੈਗੇ ਸਾਨੂੰ ਵੀ ਉਹ ਜਦੋਂ ਅਸੀਂ ਉਸ ਫੀਲਡ ਚ ਆਏ ਤੇ ਫਿਰ ਉਹ ਲੱਗਾ ਕਿ ਅੱਛਾ ਵਾਹ ਤੇ ਉਹਨੂੰ ਕਹਿੰਦੇ ਹੈਗੇ POD ਮਤਲਬ ਇੱਕ ਚੀਜ਼ ਹੁੰਦੀ ਹੈ ਕਿ ਹੁਣ ਕਹਿੰਦੇ ਕਿ ਪ੍ਰਿੰਟ ਔਨ ਡਿਮਾਂਡ POD ਠੀਕ ਹੈ POD ਪ੍ਰਿੰਟ ਔਨ ਡਿਮਾਂਡ ਉਹ ਟੈਕਨੋਲੋਜੀ ਹੈਗੀ ਆ ਜਿਵੇਂ ਮੰਨ ਲਓ ਕਿ ਮੈਂ ਕੋਈ ਬੁੱਕ ਲਿਖੀ ਹੈਗੀ ਆ ਜੋ ਮੇਰੀ ਆਪਣੀ ਬੁੱਕਸ ਵੀ ਹੈਗੀਆਂ ਅਵੇਲੇਬਲ ਮੰਨ ਲਓ ਮੈਂ ਫਾਈਨੈਂਸ਼ੀਅਲ ਪਲੈਨਿੰਗ ਦੇ ਉੱਤੇ ਲਿਖੀਆਂ ਸੈਲਿੰਗ ਲਾਈਫ ਇੰਸ਼ੋਰੈਂਸ ਉੱਤੇ ਲਿਖੀਆਂ ਤੇ ਮੇਰਾ ਨਾਂ ਸਰਚ ਮਾਰੋ ਤੇ ਆ ਜਾਂਦੇ ਆ ਪਰ ਅੱਜ ਜੇ ਤੁਸੀਂ ਕਹੋਗੇ ਮੇਰੀਆਂ ਉੱਥੇ ਫਿਜ਼ੀਕਲ ਬੁੱਕਸ ਪਈਆਂ ਨਹੀਂ ਠੀਕ ਹੈ ਪਰ ਜੇ ਤੁਸੀਂ ਹੁਣ ਅੱਜ ਆਰਡਰ ਕਰੋਗੇ ਤੇ ਉਹ ਕੱਲ ਨੂੰ ਤੁਹਾਨੂੰ ਮਿਲ ਜਾਏਗੀ ਪਰ ਉਹ ਕੀ ਕਰਦੇ ਹੈਗੇ ਨੇ ਕਿ ਜਿੱਦਾਂ ਹੀ ਆਪਾਂ ਮੰਨ ਲਓ ਕਿ ਕਿਸੇ ਕੋਲੋਂ ਸੇ ਕੇ ਅਸੀਂ ਆਹ ਚੀਜ਼ ਮੰਗਾਈ ਹੈਗੀ ਹੈ ਨਾ ਤੇ ਉਹ ਕੀ ਕਰਦੇ ਆ ਕਿ ਪੈਕ ਕਰਕੇ ਤੁਹਾਨੂੰ ਭੇਜ ਦਿੰਦੇ ਨੇ ਹੁਣ ਬੁੱਕ ਉੱਥੇ ਫਿਜ਼ੀਕਲ ਤੇ ਹੈ ਨਹੀਂ
0: ਬਿਲਕੁਲ
1: ਉਹ ਕੀ ਆ ਜਿੱਦਾਂ ਹੀ ਆਰਡਰ ਆਉਂਦਾ ਤੇ ਉਹ ਮਤਲਬ ਆਰਡਰ ਉਹਨਾਂ ਨੇ ਓਕੇ ਕੀਤਾ ਤੇ ਏਦਾਂ ਦੀਆਂ ਪ੍ਰਿੰਟਿੰਗ ਪ੍ਰੈਸਾਂ ਲੱਗੀਆਂ ਹੋਈਆਂ ਕਿ ਉਸੇ ਵੇਲੇ ਫਰੈਸ਼ ਬੁੱਕ ਛਪ ਕੇ
0: ਅੱਛਾ ਜੀ
1: ਠੀਕ ਹੈ ਤਾਂ ਸਵੇਰੇ ਤੁਹਾਡੇ ਘਰ ਪਹੁੰਚ ਜਾਣੀ ਹੈ ਟੈਕਨੋਲੋਜੀ ਕਹਿੰਦੇ ਹੈਗਾ ਵੀ ਔਰ ਤੁਹਾਨੂੰ ਲੱਗੇਗਾ ਨੀ

0: ਸਹੀ ਨਹੀਂ ਹੈਗੀ ਬੁੱਕ ਹਾਈਲੀ ਪ੍ਰੋਫੈਸ਼ਨਲ ਮੈਂ ਕਿ ਉਹਦੀ ਜਿਹੜੀ ਬਾਈਂਡਿੰਗ ਹੈ
1: ਬੁੱਕਸ ਹੁੰਦੀ
0: ਹੈ ਜਿਵੇਂ ਬੁੱਕ
1: ਮੈਂ ਤੁਹਾਡੀ ਵਾਲੀ ਤੇ ਦੇਖੀ ਹੈ
0: ਹਾਂਜੀ ਹਾਂਜੀ ਉਹ ਸੇਮ ਬੁੱਕ ਹੁੰਦੀ ਹੈ
1: ਆਈ ਥਿੰਕ ਉਹ ਉਹੀ ਫਾਰਮੈਟ ਹੋਏਗਾ
0: ਹਾਂਜੀ ਸੇਮ ਉਹੀ ਚੱਲਦਾ ਹੈਗਾ ਦਿਸ ਇਜ਼ ਵਾਈ ਕਿ ਅਸੀਂ ਹੁਣ ਕਹਿੰਦੇ ਹਾਂ ਕਿ ਸਾਡੀ ਜੇ ਬੁੱਕਸ ਮੇਰੀਆਂ ਆਪਣੀਆਂ ਹੈਗੀਆਂ ਉਹ ਅਸੀਂ ਹੋਰ ਵੀ ਮਤਲਬ ਤਕਰੀਬਨ 50 ਬੁੱਕਸ ਛਪੀਆਂ ਹੋਈਆਂ ਡਿਫਰੈਂਟ ਡਿਫਰੈਂਟ ਕੈਟਾਗਰੀਜ਼ ਦੀਆਂ ਮਤਲਬ ਬੁੱਕਸ ਹੈਗੀਆਂ ਤੇ ਉਹਦੇ ਚ ਵੀ ਬਹੁਤ ਸਾਰਾ ਜਿਹੜਾ ਹੈਗਾ ਤੇ ਇਹਦੇ ਵਿੱਚ ਅਗਰ ਕਿਸੇ ਨੂੰ ਮੋਟੀਵੇਸ਼ਨ ਲੈਣੀ ਹੋਏ ਤਾਂ ਕੋਈ ਵੀ ਬੁੱਕ ਪਬਲਿਸ਼ਿੰਗ ਦਾ ਕੰਮ ਸ਼ੁਰੂ ਕਰ ਸਕਦਾ ਹੈਗਾ ਅਗਰ ਮੇਰੇ ਕੋਲ ਕੋਈ ਟਿਪਸ ਲੈਣੇ ਹੈਗੇ ਆਈ ਐਮ ਅਵੇਲੇਬਲ ਫਾਰ ਫਰੀ ਮਤਲਬ ਅਗਰ ਕਿਸੇ ਨੇ ਟਿਪਸ ਲੈਣੇ ਹੈਗੇ ਕਿਸੇ ਨੂੰ ਬੁੱਕ ਪਬਲਿਸ਼ਿੰਗ ਦਾ ਜਾਂ ਕਿਸੇ ਨੂੰ ਬੁੱਕ ਛਾਪਣੀ ਹੋਵੇ ਅਸੀਂ ਉਹਦੀ ਹੈਲਪ ਵੀ ਕਰਦੇ ਹੈਗੇ ਹਾਂ ਠੀਕ ਹੈ ਉਹਨੇ ਆਪਣੇ ਆਪ ਛਾਪਣੀ ਹੈਗੀ ਉਹ ਵੀ ਦੱਸ ਦਿਆਂਗੇ ਸਾਡੇ ਕੋਲ ਛਪਵਾਉਣੀ ਹੈਗੀ ਆ ਉਹ ਵੀ ਆਪਾਂ ਸਰਵਿਸ ਪ੍ਰੋਵਾਈਡ ਕਰਦੇ ਹਾਂ ਕੋਈ ਕਵਿਤਾ ਲਿਖਦਾ ਹੈਗਾ ਕੋਈ ਕਹਾਣੀਆਂ ਲਿਖਦਾ ਕੋਈ ਈਵਨ ਅਸੀਂ ਇੱਥੇ ਇੱਕ ਸਾਡੇ ਡਾਕਟਰ ਸਾਹਿਬ ਹੈਗੇ ਨੇ ਉਹਨਾਂ ਦੀ ਬੇਟੀ ਨੇ ਇੰਗਲਿਸ਼ ਚ ਮੈਂ ਪੋਇਮਸ ਲਿਖਦੀ ਸੀ ਮੈਨੂੰ ਪਤਾ ਲੱਗਾ ਮੈਂ ਕਿਹਾ ਲਿਆਓ ਉਹਨਾਂ ਦੀ ਆਪਾਂ ਬੁੱਕ ਛਾਪਦੇ ਉਹਨੇ ਬੁੱਕ ਛਾਪੀ ਆਪਾਂ ਤੇ ਉਹ ਬਹੁਤ ਵਧੀਆ ਸੀ ਉਹਨਾਂ ਦੀਆਂ ਪੋਇਮ ਇੰਗਲਿਸ਼ ਚ ਹੈਗੀਆਂ ਠੀਕ ਹੈ ਤੇ ਉਹ ਸੇਮ ਹੀ ਟੈਕਨੋਲੋਜੀ ਉੱਥੇ ਆਪਾਂ ਯੂਜ ਕਰਦੇ ਹਾਂ ਤੇ ਉਹਦੇ ਨਾਲ ਜਿਹੜਾ ਹੈਗਾ ਕਿ ਉਹ ਬੁੱਕ ਪਬਲਿਸ਼ਿੰਗ ਦਾ ਜਿਹੜਾ ਹੈਗਾ ਕੰਮ ਵਧੀਆ ਹੋ ਜਾਂਦਾ ਹੈਗਾ
1: ਵੈਰੀ ਗੁੱਡ ਤੇ ਮੈਂ ਕਿਉਂਕਿ ਜਿੱਦਾਂ ਮੈਂ ਪਹਿਲਾਂ ਵੀ ਦੋਸਤਾਂ ਨੂੰ ਦੱਸਿਆ ਵੀ ਚਰਨਦੀਪ ਕੌਰ ਜੀ ਵੀ ਸਾਡੇ ਨਾਲ ਸ਼ਾਮਿਲ ਨੇ ਐਕਚੁਅਲੀ ਕਿਉਂਕਿ ਅੱਜ ਪ੍ਰੋਗਰਾਮ ਸੀਗਾ ਨਹੀਂ ਐਸ ਸੱਚ ਉਹ ਦੂਜੇ ਕੰਮ ਵਾਸਤੇ ਆਏ ਸੀਗੇ ਬਟ ਕਿਉਂਕਿ ਇਹ ਟੋਪਿਕ ਏਡਾ ਇੰਟਰਸਟਿੰਗ ਹੈ ਮੈਂ ਚਾਹਾਂਗਾ ਉਹ ਵੀ ਇੱਕ ਅੱਧਾ ਸਵਾਲ ਤੁਹਾਨੂੰ ਇਹਦੇ ਰਿਲੇਟਡ ਪੁੱਛਣ ਜਦੋਂ ਵੀ ਜਾਂਦੇ ਹੁੰਦੇ ਠੀਕ ਹੈ ਤੁਸੀਂ ਆਪਾਂ ਗੱਲਬਾਤ ਕਰਦੇ ਰਹਾਂਗੇ ਜੇ ਤੁਸੀਂ ਪੁੱਛਣਾ ਚਾਹੋ ਤਾਂ ਪਹਿਲਾਂ ਵੀ ਪੁੱਛ ਸਕਦੇ ਕਿਉਂਕਿ ਤੁਹਾਡੇ ਕੋਲ ਤੇ ਖਜ਼ਾਨਾ ਇਹਨਾਂ ਚੀਜ਼ਾਂ ਦਾ ਜੀ
2: ਜੀ ਮੇਰੇ ਮਨ ਦੇ ਵਿੱਚ ਨਾ ਬੜੀ ਕਿਉਰਿਓਸਿਟੀ ਹੋ ਰਹੀ ਹੈ ਨਾ ਤੁਹਾਨੂੰ ਸੁਣਦੇ ਹੋਏ ਕਿਉਂਕਿ ਮੈਨੂੰ ਇਹ ਲੱਗਦਾ ਸੀ ਕਿ ਸ਼ਾਇਦ ਅੱਜ ਦੀ ਜਨਰੇਸ਼ਨ ਬੁੱਕਸ ਪੜ੍ਹਦੀ ਨਹੀਂ ਹੈਗੀ ਹਨਾ ਤੇ ਮੈਂ ਤਾਂ ਹੀ ਸ਼ਾਇਦ ਇਸ ਗੱਲ ਲਈ ਰਿਲਕਟੈਂਟ ਸੀ ਕਿ ਵੀ ਮੈਨੂੰ ਕਈ ਵਾਰ ਕੋਈ ਲੋਕ ਪੁੱਛਦੇ ਹਨਾ ਕਿ ਤੁਸੀਂ ਮਤਲਬ ਬੁੱਕ ਨਹੀਂ ਛਪਵਾਈ ਆਪਣੀ ਤੇ ਮੈਨੂੰ ਐਂ ਸੀਗਾ ਕਿ ਵੀ ਕੋਈ ਪੜ੍ਹੇਗਾ ਵੀ ਕਿਉਂਕਿ ਬੱਚਿਆਂ ਕੋਲ ਤੇ ਅੱਜ ਕੱਲ ਮਤਲਬ ਆਪਣਾ ਸਿਲੇਬਸ ਜਾਂ ਹੋਰ ਉਹਨਾਂ ਦੀ ਕੋਰਸ ਬੁੱਕਸ ਹੀ ਇੰਨੀਆਂ ਹੁੰਦੀਆਂ ਜਾਂ ਉਹਨਾਂ ਕੋਲ ਹੋਰ ਮਤਲਬ ਉਹਨਾਂ ਦੀ ਡਿਸਟ੍ਰੈਕਸ਼ਨਸ ਬਹੁਤ ਹੈਗੀਆਂ
0: ਜੀ ਜੀ ਜੀ
2: ਤੇ ਰੀਡਿੰਗ ਹੈਬਿਟਸ ਬਟ ਦਿਸ ਇਜ਼ ਰੀਅਲੀ ਵੰਡਰਫੁਲ ਕਿ ਔਨ ਡਿਮਾਂਡ ਅਗਰ ਕੋਈ ਵਾਕਈ ਕੋਈ ਉਸਦਾ ਚਾਹੇਤਾ ਹੈਗਾ ਹਨਾ ਕਿਤਾਬ ਦਾ ਤਾਂ ਹੀ ਉਸ ਨੂੰ ਮਤਲਬ
0: ਅਵੇਲੇਬਿਲਟੀ ਹਰ ਇੱਕ ਜਗ੍ਹਾ ਤੇ ਅਵੇਲੇਬਲ ਹੈਗੀ ਮੰਨ ਲਓ ਅਦਰਵਾਈਜ਼ ਤੇ ਫਿਜ਼ੀਕਲ ਬੁੱਕ ਛਾਪਦੇ ਹੈਗੇ ਮੰਨ ਲਓ ਕਈ ਵਾਰੀ ਆਮ ਤੌਰ ਤੇ ਸਾਡੇ ਰਾਈਟਰ ਕੀ ਕਰਦੇ 100-200 ਬੁੱਕ ਛਾਪੀਆਂ ਫੰਕਸ਼ਨ ਕੀਤਾ ਉੱਥੇ ਦੇ ਦਿੱਤੀਆਂ ਕਿਸੇ ਨੇ $10 ਦੇ ਦਿੱਤੇ ਤੇ ਉਹ ਖਤਮ ਹੋ ਜਾਂਦਾ ਸ਼ੋਅ ਉੱਤੇ ਹੀ ਹਨਾ ਵੀ ਅਵੇਲੇਬਲ ਨਹੀਂ ਹੈ ਕਿਤੇ ਵੀ ਹੁਣ ਪਬਲਿਸ਼ਰ ਕਰੋਗੇ ਛਾਪੀਆਂ ਫਿਰ ਉਹ ਤੁਸੀਂ ਆਰਡਰ ਦਿਓਗੇ ਫਿਰ ਛਪਣਗੀਆਂ ਤਾਂ ਇਹ ਇੱਦਾਂ ਦੀ ਟੈਕਨੋਲੋਜੀ ਹੈਗੀ ਕਿ ਤੁਸੀਂ ਯੂਨੀਵਰਸਲ ਅਵੇਲੇਬਲ ਹੈਗੀ ਹੈ ਤੁਹਾਡੀ ਬੁੱਕ ਮਤਲਬ ਕਿਸੇ ਨੇ ਆਸਟ੍ਰੇਲੀਆ ਦੇ ਵਿੱਚ ਲੈਣੀ ਹੈਗੀ ਹੈ ਕਿਸੇ ਨੇ ਇੰਗਲੈਂਡ ਦੇ ਵਿੱਚ ਲੈਣੀ ਐਵਰੀਵੇਅਰ ਇਟ ਇਜ਼ ਅਵੇਲੇਬਲ ਤੇ ਦੂਸਰਾ ਜਿਹੜਾ ਹੈਗਾ ਕਿ ਇਹ ਵੀ ਆਪਾਂ ਨੂੰ ਇਹ ਲੱਗਦਾ ਕਿ ਸ਼ਾਇਦ ਬੁੱਕਸ ਪੜ੍ਹਦੇ ਨੀ ਬੱਚੇ ਬਹੁਤ ਬੁੱਕਸ ਪੜ੍ਹਦੇ ਹੈਗੇ ਨੇ ਅੱਜ ਕੱਲ੍ਹ ਦੇ ਬੱਚੇ ਬਹੁਤ ਪੜ੍ਹਦੇ ਨੇ ਮੇਰੇ ਆਪਣੇ ਬੇਟੇ ਜਿਹੜੇ ਹੈਗੇ ਨੇ ਉਹ ਬੁੱਕਸ ਪੜ੍ਹਦੇ ਹੈਗੇ ਨੇ ਉਹ ਕਿਹਾ ਬੰਡਲ ਮੰਗਾਉਂਦੇ ਹੈਗੇ ਨੇ ਮੈਂ ਵੀ 4 ਜਾਂ 5 ਬੁੱਕਸ ਮੰਗਾਓ ਦੂਸਰੀ ਗੱਲ ਇਹ ਹੈਗੀ ਕਿ ਜੇ ਬੱਚੇ ਨਹੀਂ ਵੀ ਬੁੱਕਸ ਪੜ੍ਹਦੇ ਤਾਂ ਵੀ ਆਰਡਰ ਕਰਨੀਆਂ ਚਾਹੀਦੀਆਂ ਹੈਗੀਆਂ ਆਪਣੇ ਘਰ ਤੁਸੀਂ ਅੱਜ ਜਾ ਕੇ ਦੇਖੋ ਵੀ ਕਿੰਨਾ ਸਮਾਨ ਹੈਗਾ ਜਿਹੜਾ ਅਸੀਂ ਕਦੀ ਵੀ ਯੂਜ਼ ਨਹੀਂ ਕੀਤਾ ਤੇ ਕਦੀ ਵੀ ਨਹੀਂ ਯੂਜ਼ ਕਰਨਾ
2: ਹਾਂਜੀ
0: ਪਰ ਆਪਾਂ ਲਿਆ ਕੇ ਰੱਖਿਆ ਹੁੰਦਾ ਘਰ ਦੇ ਵਿੱਚ ਉਹ ਹਜ਼ਾਰਾਂ ਹੀ ਔਰ ਲੱਖਾਂ ਡਾਲਰਾਂ ਦਾ ਹੁੰਦਾ ਤੇ ਜੇ ਮਤਲਬ ਆਪਾਂ 100-50 ਦੀ ਬੁੱਕ ਜਾਂ $20 ਦੀ ਬੁੱਕ ਖਰੀਦਣੀ ਹੋਏ ਕਿ ਛੱਡੇ ਪੜ੍ਹਨੀ ਤੇ ਹੈ ਨੀ ਕਿਸੇ ਨੇ ਹਨਾ ਪਰ ਨਹੀਂ ਬੁੱਕ ਜਿਹੜੀ ਹੈਗੀ ਤੁਹਾਡੇ ਘਰ ਦੀਆਂ ਸ਼ੋਭਾ ਹੁੰਦੀ ਹੈਗੀ ਆ ਤੁਸੀਂ ਆਪਣੇ ਡਰਾਇੰਗ ਰੂਮ ਵਿੱਚ ਵੀ ਰੱਖੋ ਜਿੱਥੇ ਤੁਹਾਡੇ ਗੈਸਟ ਰੂਮ ਹੈਗਾ ਉੱਥੇ ਵੀ ਰੱਖੋ ਠੀਕ ਹੈ ਕਾਫੀ ਟੇਬਲ ਬੁੱਕਸ ਹੁੰਦੀਆਂ ਹੈਗੀਆਂ ਉਹ ਵੀ ਤੁਸੀਂ ਰੱਖੋ ਉਹਦੇ ਨਾਲ ਕੀ ਹੈਗਾ ਕਿ ਨਹੀਂ ਅਗਲਾ ਪੜ੍ਹੇ ਨਾ ਪੜ੍ਹੇ ਤੁਹਾਡਾ ਇੰਪ੍ਰੈਸ਼ਨ ਡਿਫਰੈਂਟ ਜਾਂਦਾ ਵੀ ਯਾਰ ਇਹ ਪੜ੍ਹੇ ਲਿਖੇ ਫੈਮਿਲੀ ਹੈਗੀ ਹੈ ਨਾ ਤੇ ਹੈ ਤੇ $20-$50 ਦੀ ਬੁੱਕ ਹੀ ਹੈ ਨਾ ਸੋ ਦੈਟ ਮੀਨਸ ਵੀ ਹੈਵ ਟੂ ਯੂਜ਼ ਦੋਜ਼ ਥਿੰਗਸ ਐਜ਼ ਵੈਲ ਹੈ ਨਾ ਵੀ ਉਹਦੇ ਨਾਲ ਪੋਜ਼ਿਟਿਵਿਟੀ ਜਿਹੜੀ ਹੈਗੀ ਕਿ ਜਾਂਦੀ ਹੈ
2: ਡੈਫੀਨੇਟਲੀ ਜਦੋਂ ਸਾਹਮਣੇ ਪਈਆਂ ਹੋਣਗੀਆਂ ਜਿਵੇਂ ਉਹਦੇ ਕੈਸੇਟਸ ਦਾ ਇਹ ਰੈਕ ਹੈਗਾ ਹੈ ਨਾ ਤਾਂ ਉਂਝ ਹੀ ਬੰਦਾ ਅਟਰੈਕਟ ਹੁੰਦਾ ਕਿ ਚੱਕ ਕੇ ਦੇਖਾਂ ਕਿ ਵੀ ਮੈਂ ਕੀ ਹੈਗੇ ਸੀਡੀਜ਼ ਜਾਂ ਕੈਸੇਟਸ ਜਿਹੜੀਆਂ ਇੱਥੇ ਪਈਆਂ ਜੇ ਸਾਡੇ ਸਾਹਮਣੇ ਇੱਕ ਮਤਲਬ ਰੈਕ ਹੋਏਗਾ ਬੁੱਕਸ ਦਾ ਤੇ ਕਦੀ ਨਾ ਕਦੀ ਹੈ ਨਾ ਆਪਣਾ ਮਨ ਹੋਏਗਾ ਕਿ ਆਪਾਂ ਆਪਣੇ ਫੋਨ ਦੀ ਸਕਰੀਨ ਦੇ ਵਿੱਚੋਂ ਨਿਕਲ ਕੇ ਤੇ ਆਪਾਂ ਇਹ ਪੰਨੇ ਪਰਤ ਕੇ ਦੇਖੀਏ ਵੀ ਸ਼ਾਇਦ ਜ਼ਿੰਦਗੀ ਦੇ ਇੰਨੇ ਐਕਸਪੀਰੀਅੰਸਿਸ ਹੁੰਦੇ ਆ ਰਾਈਟਰਸ ਦੇ
0: ਹਾਂਜੀ ਤੋ ਇਸ ਕਰਕੇ ਜਿਹੜਾ ਹੈਗਾ ਕਿ ਬੁੱਕਸ ਜਿਹੜਾ ਹੈਗਾ ਕਿ ਉਹ ਮਤਲਬ ਇਸ ਟੈਕਨੋਲੋਜੀ ਨੂੰ ਆਪਾਂ ਜਿਹੜਾ ਹੈਗਾ ਕਿ ਯੂਜ਼ ਕਰ ਸਕਦੇ ਹੈਗੇ ਔਰ ਦੂਸਰੀ ਜਿਹੜੇ ਰਜੇਸ਼ ਜੀ ਤੁਹਾਨੂੰ ਪਤਾ ਹੈਗਾ ਕਿ AI ਟੈਕਨੋਲੋਜੀ ਜਿਹੜੀ ਆ ਰਹੀ ਹੈਗੀ ਆ ਨਾ ਉਹਨੇ ਸਭ ਕੁਛ ਚੇਂਜ ਕਰ ਦਿੱਤਾ ਹੈਗਾ
1: ਬਿਲਕੁਲ
0: ਇਹ AI ਅੱਜ ਦੇ ਨਹੀਂ ਹੈਗੇ ਤਕਰੀਬਨ 1970-75 ਤੋਂ ਜਿਹੜੀ ਹੈਗੀ ਇਹਦੀ ਗੱਲ ਚੱਲਣੀ ਸ਼ੁਰੂ ਹੋ ਗਈ ਸੀ ਠੀਕ ਹੈ ਜਲਦੀ ਜਲਦੀ ਉਹ ਡਿਵੈਲਪ ਹੁੰਦੀ ਹੁੰਦੀ ਇਸ ਸਟੇਜ ਤੇ ਪਹੁੰਚੀ ਹੈਗੀ ਹੈ ਨਾ ਤੇ ਉਹਨੂੰ ਆਪਾਂ ਜਿਹੜਾ ਹੈਗਾ ਕਿ ਯੂਜ਼ ਕਰਦੇ ਹੈਗੇ ਅਸੀਂ ਮਤਲਬ ਰੋਜ਼ਮਰਾ ਜ਼ਿੰਦਗੀ ਦੇ ਵਿੱਚ ਅਸੀਂ ਸਾਡੀ ਪੂਰੀ ਮਾਈ ਫੈਮਿਲੀ ਮੇਰਾ ਆਫਿਸ ਸਾਰੇ ਆਪਾਂ AI ਯੂਜ਼ ਕਰਦੇ ਹਾਂ ਮੋਸਟਲੀ ਯੂਜ਼ ਕਰਦੇ ਆ ਆਪਾਂ ਕੋਈ ਵੀ ਜਿਹੜਾ ਮੈਨੂਅਲ ਕੰਮ ਹੁੰਦਾ ਸੀ ਉਹੀ AI ਟੈਕਨੋਲੋਜੀ ਕੋਲ ਕਰਾਉਣ ਲੱਗ ਪਏ ਹੈਗੇ ਮੰਨ ਲਓ ਕੋਈ ਡਿਜ਼ਾਇਨ ਕਰਵਾਉਣਾ ਕੋਈ ਐਡਵਰਟਾਈਜ਼ਮੈਂਟ ਡਿਜ਼ਾਇਨ ਕਰੀ ਹੈ ਈਵਨ ਕਿ ਮੰਨ ਲਓ ਕਿ ਤੁਸੀਂ ਅੱਜ ਇੱਥੇ ਪ੍ਰੋਗਰਾਮ ਕਰਨ ਵਾਸਤੇ ਆਏ ਹੈਗੇ ਹਨਾ ਤੇ ਤੁਸੀਂ ਹੋ ਸਕਦਾ ਯੂਜ਼ ਵੀ ਕਰਦੇ ਹੋਵੋ ਤੁਸੀਂ ਕਹੋ ਜੀ ਮੈਨੂੰ

0: ਠੀਕ ਹੈ, ਨਾ ਕੋਈ ਮਿਊਜ਼ਿਕ ਬਣਾਉਣ ਵਾਲਾ, ਨਾ ਕੋਈ ਮਿਕਸਰ, ਨਾ ਕੋਈ ਡੇਟਾ, ਸਾਰਾ ਕੰਮ ਜਿਹੜੀ ਹੈ ਏਆਈ ਟੈਕਨੋਲੋਜੀ ਕਰ ਦਿੰਦੀ ਹੈ. ਵਿਦਨ 5 ਮਿੰਟਸ ਜਿਹੜਾ ਹੈਗਾ ਤੁਹਾਨੂੰ ਵਧੀਆ ਟੌਪ ਦਾ ਗਾਣਾ ਜਿਹੜਾ ਹੈਗਾ ਕਿ ਬਣਾ ਕੇ ਦੇ ਦਿੰਦੇ ਹੈਗੇ ਆ. ਤੇ ਹੁਣ ਉਹ ਜਿਹੜੀ ਟੈਕਨੋਲੋਜੀ ਹੈਗੀ ਆ, ਆਪਾਂ ਕਹਿੰਦੇ ਹਾਂ ਕਿ ਜਿਹੜੀ ਨਵੀਂ ਚੀਜ਼ ਆਉਂਦੀ ਹੈਗੀ ਆ ਉਹ ਪੁਰਾਣੇ ਬੰਦਿਆਂ ਨੂੰ ਰੀਪਲੇਸ ਕਰ ਦਿੰਦੀ ਹੈਗੀ ਆ, ਪਰ ਨਵੇਂ ਬੰਦਿਆਂ ਨੂੰ ਮੌਕਾ ਵੀ ਦਿੰਦੀ ਹੈਗੀ ਆ. ਕੋਈ ਵੀ ਚੀਜ਼, ਫਾਰ ਐਗਜ਼ਾਮਪਲ ਜਿਵੇਂ ਟੈਕਸੀ ਸੀ, ਠੀਕ ਹੈ, ਪਹਿਲਾਂ ਟੈਕਸੀ ਆਈ, ਜਦੋਂ ਉਬਰ ਆਈ ਤਾਂ ਸਾਨੂੰ ਲੱਗਿਆ ਵੀ ਰੋਜ਼ਗਾਰ ਜਿਹੜੀ ਹੈਗੀ ਕਿ ਲੋਕਾਂ ਦਾ ਖਾ ਜਾਏਗੀ, ਹੈ ਨਾ, ਉਬਰ ਆ ਗਈ ਤੇ. ਪਰ ਉਬਰ ਨੇ ਕਈਆਂ ਦੇ ਘਰ ਵੀ ਚਲਾਏ,
1: ਕਈਆਂ ਦੇ ਬਹੁਤ ਦੇ ਚਲਾਏ. ਜਿਹੜਾ ਬੰਦਾ ਚੰਗੇ ਭਲੀ ਪ੍ਰੋਫੈਸ਼ਨਲ ਜੋਬ ਤੋਂ ਹਟ ਗਿਆ, ਉਹ ਵਿਚਾਰੇ ਨੂੰ ਝਟਕਾ ਲੱਗ ਗਿਆ. ਹੁਣ ਇਹ ਜੈਸੀ ਰਹੀ ਨੀ ਵੀ ਪ੍ਰੋਫੈਸ਼ਨ ਚੇਂਜ ਕਰੇ, ਉਹ ਚੁੱਪ ਕਰਕੇ ਉਹਨੇ ਉਬਰ ਫੜ ਲਈ ਤੇ ਨਾਲ ਦੀ ਨਾਲ ਹੀ ਉਹਦਾ ਕੰਮ ਜਿਹੜਾ ਚੱਲਣ ਲੱਗ ਪਿਆ. ਸੈਂਕੜਾ ਕੀ ਹਜ਼ਾਰਾਂ ਜਿਹੜੇ ਆਪਣੇ ਭਾਈਚਾਰੇ ਨੂੰ ਜਾਂ ਇਮੀਗ੍ਰੈਂਟ ਲੋਕਾਂ ਤੋਂ ਬਹੁਤ ਫਾਇਦਾ ਹੋਇਆ,
0: ਬਹੁਤ ਫਾਇਦਾ ਹੋਇਆ ਨਾ. ਇਸ ਕਰਕੇ ਜਦੋਂ ਉਹਨੂੰ ਆਉਣਾ ਸੀ ਉਹਨੇ, ਉਦੋਂ ਐਂ ਲੱਗਦਾ ਸੀ ਕਿ ਜੇ ਉਬਰ ਆ ਗਈ ਤੇ ਫਿਰ ਬਹੁਤ ਨੁਕਸਾਨ ਹੋ ਜਾਏਗਾ ਨਾ. ਪਰ ਆਪਾਂ ਨੂੰ ਇਹ ਵੇਖਣਾ ਕਿ ਚੇਂਜ ਆਣਾ ਹੀ ਆਣਾ ਹੈਗਾ, ਠੀਕ ਹੈ. ਅਸੀਂ ਉਹਦੇ ਵਿੱਚ ਕਿੱਦਾਂ ਆਪਣੇ ਆਪ ਨੂੰ ਅਪਡੇਟ ਕਰ ਸਕਦੇ ਹਾਂ, ਅਪਗ੍ਰੇਡ ਕਰ ਸਕਦੇ ਹੈਗੇ, ਆਪਣੇ ਆਪ ਨੂੰ ਕਿੱਦਾਂ ਉਹਨੂੰ ਜਿਹੜੀਆਂ ਚੀਜ਼ਾਂ ਸਿੱਖ ਸਕਦੇ ਹਾਂ. ਔਰ ਇਹ ਜਿਹੜੀ ਟੈਕਨੋਲੋਜੀ ਆਉਂਦੀ ਹੈ ਸੌਖ ਵਾਸਤੇ ਹੈਗੀ ਆ. ਦੂਸਰੀ ਇਹਦੇ ਤੋਂ ਸਾਨੂੰ ਇਹ ਲੈਸਨ ਮਿਲਦਾ ਕਿ ਜਿਹੜਾ ਵੀ ਬੰਦਾ ਨਖਰੇ ਕਰਦਾ ਨਾ ਜ਼ਿੰਦਗੀ ਦੇ ਵਿੱਚ ਕੰਮ ਕਰਨ ਲੱਗਿਆ,
1: ਹਾਂਜੀ,
0: ਵੀ ਮੈਂ ਕਰਾਂਗਾ ਜੀ, ਮੈਂ ਸਵੇਰੇ ਕਰਾਂਗਾ ਜੀ, ਸ਼ਾਮ ਨੂੰ ਕਰਾਂਗਾ, ਉਹਨਾਂ ਨੂੰ ਸਾਰਿਆਂ ਨੂੰ ਰੀਪਲੇਸ ਕਰੀ ਜਾਂਦੀ ਹੈ. ਜਿਵੇਂ ਮੰਨ ਲਓ ਕੋਈ ਕੋਈ ਜਿਵੇਂ ਹੁਣ ਆਪਾਂ ਮਿਊਜ਼ਿਕ ਅਸੀਂ ਬਣਾਉਂਦੇ ਰਹੇ ਹਾਂ ਨਾ, ਤੇ ਮੇਰਾ ਮਿਊਜ਼ਿਕ ਨਾਲ ਬੜਾ 20-25 ਸਾਲ ਦਾ ਸੰਬੰਧ ਹੈਗਾ ਨਾ, ਤੇ ਉਹਦੇ ਚ ਜਿਹੜਾ ਮੰਨ ਲਓ ਕੋਈ ਰਿਕਾਰਡਿਸਟ ਵੀ ਹੁੰਦਾ, ਉਹ ਵੀ ਨਖਰੇ, ਅੱਜ ਮੇਰੀ ਸਿਹਤ ਨੀ ਠੀਕ, ਅੱਜ ਮੈਂ ਰਾਤੀ ਕੰਮ ਕੀਤਾ ਸੀ, ਜੇ ਕੋਈ ਡਿਜ਼ਾਇਨਰ ਸੀ ਉਹ ਨਖਰੇ ਕਰਦਾ ਸੀ, ਜੇ ਕੋਈ ਮਿਊਜ਼ਿਕ ਡਾਇਰੈਕਟਰ 6-6 ਮਹੀਨੇ ਪ੍ਰੋਜੈਕਟ ਹੀ ਮੈਂ ਲੈ ਕੇ ਤੇ ਭੁੱਲ ਜਾਂਦੇ ਸੀ, ਹੈ ਨਾ, ਵੀ ਮੇਰਾ ਅੱਜ ਮੂਡ ਨੀ ਬਣਿਆ. ਹੁਣ ਉਹੀ ਬੰਦਿਆਂ ਨੂੰ ਰੀਪਲੇਸ ਉਹਨੇ ਕੀਤਾ ਹੈਗਾ, ਤੇ ਉਹ ਹਾਈਐਸਟ, ਇਹ ਨਹੀਂ ਵੀ ਵਧੀਆ ਕੁਆਲਿਟੀ ਦਾ ਨੀ, ਹਾਈਐਸਟ ਕੁਆਲਿਟੀ ਦਾ ਜਿਹੜਾ ਮਿਊਜ਼ਿਕ ਮਿਕਸਿੰਗ ਮਾਸਟਰਿੰਗ ਸਾਰਾ ਕੁਝ ਜਿਹੜਾ ਕਿ ਏਆਈ ਉਹ ਮਤਲਬ ਕਰਦੀ ਹੈਗੀ ਆ.
1: ਤੋਂ ਆਪਾਂ ਉੱਤੇ ਜਿਹਨੂੰ ਕਹਿੰਦੇ ਨੇ ਉਹ ਤੇ ਵੀ ਜਿਹੜੇ ਟੌਪ ਦੇ ਗਾਣੇ ਆ ਉਹ ਏਆਈ ਦੇ ਬਣਾਏ ਜਿਹੜੇ ਚੱਲਦੇ ਲੋਕੀ. ਕਈ ਵਾਰੀ ਇਨਸਾਨ ਜਿਹੜਾ ਉਸ ਲੈਵਲ ਦਾ ਸਿੰਗਿੰਗ ਨਹੀਂ
0: ਗਾ ਨਹੀਂ ਸਕਦਾ, ਹਾਂ, ਮਿਕਸਿੰਗ ਨਹੀਂ ਕਰ ਸਕਦਾ, ਮਿਕਸਿੰਗ ਤੇ ਮੈਨੂਅਲ ਕਰਨਾ ਕੋਈ ਨਾ ਕੋਈ ਗਲਤੀ ਉਨੀ ਕੁ ਫਰਕ ਰਹਿ ਜਾਏਗਾ. ਪਰ ਜਿਹੜਾ ਮਸ਼ੀਨ ਨੇ ਕੰਮ ਕਰਨਾ, ਕੰਪਿਊਟਰ ਨੇ ਕੰਮ ਕਰਨਾ, ਉਹਦੇ ਚ ਗੁੰਜਾਇਸ਼ ਹੀ ਨਹੀਂ ਹੈਗੀ.
1: ਹਾਂਜੀ, ਇਹਦੇ ਬਹੁਤ ਵਧੀਆ ਤੁਸੀਂ ਦੱਸਿਆ. ਮੈਂ ਕੱਲ ਹੀ ਐਕਚੁਅਲੀ ਰਾਤ ਨੂੰ ਨਾ ਜਿਹੜੇ ਏਆਈ ਦਾ ਜਿਹੜਾ ਐਂਥਰੋਪਿਕ ਜਿਹੜੀ ਕੰਪਨੀ ਉਹਦੀ, ਹਾਂਜੀ, ਤੇ ਓਪਨ ਡਾਟਾ ਜਿਹਨੂੰ ਕਹਿੰਦੇ ਆ, ਓਪਨ ਏਆਈ ਸੋਰਸ ਦਾ ਜਿਹੜਾ, ਉਹਦੇ ਇੱਕ ਇੰਪਲੋਈ ਨੂੰ $2 million ਦਿੰਦੇ ਸੀਗੇ ਕੰਪਨੀ ਵਾਲੇ ਕਿ ਤੂੰ ਬਾਹਰ ਜਾ ਕੇ ਕੰਪਨੀ ਦੀ ਇਨਫੋਰਮੇਸ਼ਨ ਨਹੀਂ ਦੱਸਣੀ. ਤੇ ਉਹ ਕਹਿੰਦਾ ਸੀ ਨਹੀਂ ਮੈਂ ਨਹੀਂ ਲੈਣਾ, ਮਤਲਬ ਜੋ ਵੀ ਉਹਨੇ ਮਨਾ ਕਰਤਾ ਕਿ ਮੈਂ ਜੋ ਸੱਚ ਹੈ ਉਹ ਮੈਂ ਬਾਹਰ ਕਹਿਣਾ ਹੀ ਜਾ ਕੇ. ਤੇ ਉਹਨੇ ਜੋ ਖੁਲਾਸੇ ਕੀਤੇ ਉਹ ਬਹੁਤ ਹਾਈਲਾਈਟ ਹੋਈ ਗੱਲ ਕਿ ਵੀ ਜਿਹੜੀ ਬਾਈ 2027 ਨੈਕਸਟ ਈਅਰ ਹੋ ਸਕਦਾ ਵੀ ਏਆਈ ਨੇ ਆਲਰੇਡੀ ਵਿੱਚੋਂ ਮਨਾ ਕਰਨਾ ਸ਼ੁਰੂ ਕਰਤਾ. ਜੋ ਤੁਸੀਂ ਕਮਾਂਡ ਦਿੰਦੇ ਹੋ ਉਹ ਮੰਨਦੀ ਨੀ ਤੁਹਾਡੀ, ਉਹ ਆਪਣੀ ਮਨ ਮਰਜ਼ੀ ਕਰਦੀ ਆਪਣੇ ਹਿਸਾਬ ਨਾਲ. ਜੇ ਉਹਨੇ ਆਪਣੇ ਤਰੀਕੇ ਨਾਲ ਸਾਰੀ ਚੀਜ਼ਾਂ ਇਕੱਠੀਆਂ ਕਰਨੀਆਂ ਸ਼ੁਰੂ ਕਰਤੀਆਂ ਤੇ ਉਸਦਾ ਵੀ ਸਾਨੂੰ ਚੈਲੰਜ ਹੋਵੇ. ਪਲੱਸ ਨਾਲੇ ਮਾਸ ਦੇ ਵਿੱਚ ਜਿਹੜੀਆਂ ਨਾ ਅਨਇੰਪਲੋਇਮੈਂਟ, ਉਹ ਕਹਿੰਦਾ ਵੀ
0: ਮੈਂ ਉਹੀ ਕਹਿੰਦਾ ਉਹ ਆਣੀ ਹੈਗੀ. ਪਰ ਆਪਣਾ ਕਹਿਣ ਦਾ ਇੱਥੇ ਅੱਜ ਗੱਲ ਕਰਨ ਦਾ ਇਹ ਪਰਪਸ ਹੈਗਾ ਕਿ ਜੇ ਉਹਨੂੰ ਆਪਾਂ ਰੋਕ ਨਹੀਂ ਸਕਦੇ,
1: ਬਿਲਕੁਲ.
0: ਕੋਈ ਕੰਪਿਊਟਰ ਆਇਆ ਸੀ, ਉਦੋਂ ਬੈਂਕਾਂ ਵਾਲਿਆਂ ਨੇ ਸਟ੍ਰਾਈਕਾਂ ਕੀਤੀਆਂ, ਇੰਡੀਆ ਦੇ ਵਿੱਚ ਕੰਪਿਊਟਰ ਨਹੀਂ ਲੱਗਦੇ ਨੇ, ਪਰ ਰੁਕੇ ਨਹੀਂ ਹੈਗੇ ਨਾ. ਤੇ ਉਹ ਇਹ ਸੇਮ ਹੀ ਚੀਜ਼ ਹੈਗੀ. ਜਿਵੇਂ ਮੈਂ ਇੱਥੇ ਯੰਗਸਟਰ ਨੂੰ ਇਹ ਮੈਸੇਜ ਦੇਣਾ ਚਾਹੁੰਦਾ, ਜਿਵੇਂ ਮੈਂ ਮਿਊਜ਼ਿਕ ਦੀ ਕਿਉਂ ਗੱਲ ਕਰ ਰਿਹਾ, ਵੀ ਜੇ ਤੁਹਾਨੂੰ ਮਿਊਜ਼ਿਕ ਬਣਾਉਣ ਦਾ ਸ਼ੌਂਕ ਹੈਗਾ, ਪੰਜਾਬੀ ਹਰ ਪੰਜਾਬੀ ਨੂੰ ਗਾਉਣ ਦਾ ਸ਼ੌਂਕ ਹੁੰਦਾ ਹੈ ਨਾ, ਤਾਂ ਆਪਾਂ ਜੇ ਥੋੜੀ ਜਿਹੀ ਚੀਜ਼ ਸਿੱਖ ਲਈਏ ਕਿ ਆਪਾਂ ਕਿੱਦਾਂ ਉਹਨੂੰ ਜਿਹੜਾ ਹੈਗਾ ਕਿ ਜਨਰੇਟ ਕਰ ਸਕਦੇ ਹਾਂ, ਮਿਊਜ਼ਿਕ ਕਿੱਦਾਂ ਕਰ ਸਕਦੇ ਹਾਂ. ਈਵਨ ਤੁਹਾਨੂੰ ਗਾਣਾ ਨਹੀਂ ਲਿਖਣੇ ਆਉਂਦਾ, ਗਾਣਾ ਵੀ ਤੁਸੀਂ ਲਿਖਵਾ ਸਕਦੇ ਹੋ, ਤੁਸੀਂ ਮਿਊਜ਼ਿਕ ਜਿੱਦਾਂ ਦਾ ਮਰਜ਼ੀ ਬਣਾਓ, ਠੀਕ ਹੈ. ਉਹਨੂੰ ਥੋੜੀ ਜਿਹੀ ਮਿਹਨਤ ਕਰੋ, ਜ਼ਿਆਦਾ ਨਹੀਂ, ਕਹਿਣ ਲੱਗ ਵੀ ਤੁਸੀਂ ਹਫ਼ਤੇ 'ਚ ਲਾ ਲਓ ਤਾਂ ਤੁਸੀਂ ਲਰਨ ਕਰ ਜਾਓਗੇ. ਤੁਸੀਂ ਆਪਣਾ ਯੂਟਿਊਬ ਚੈਨਲ ਬਣਾ ਸਕਦੇ ਹੋ, ਤੁਸੀਂ ਆਪਣਾ ਕਿਤੇ ਹੋਰ ਸਪੋਟੀਫਾਈ ਚੈਨਲ ਬਣਾ ਸਕਦੇ ਹੋ. ਵੀ ਜੇ ਤੁਹਾਡਾ ਸ਼ੌਂਕ ਹੈਗਾ ਤੁਸੀਂ ਉੱਧਰ ਵੀ ਆਪਣਾ ਕੈਰੀਅਰ ਬਣਾ ਸਕਦੇ ਹੋ. ਉਹ ਜਿਹੜੇ ਬੰਦੇ ਤੁਹਾਡੇ ਰਸਤੇ ਦੇ ਵਿੱਚ ਰੁਕਾਵਟ ਸੀ, ਵੀ ਤੁਹਾਨੂੰ ਉਹ ਮਿਊਜ਼ਿਕ ਨਹੀਂ ਬਣਾ ਕੇ ਦਿੰਦੇ, ਤੁਹਾਨੂੰ ਗਾਈਡ ਨਹੀਂ ਸੀ ਕਰਦੇ, ਤੁਸੀਂ ਆਪਣੀ ਆਵਾਜ਼ 'ਚ ਵੀ ਮਿਊਜ਼ਿਕ ਬਣਾ ਸਕਦੇ ਹੈਗੇ. ਇਹ ਨਹੀਂ ਕਿ ਸਾਰੇ ਏ ਆਈ ਗਲਤੀ ਹੈਗੇ, ਤੁਸੀਂ ਆਪਣੀ ਆਵਾਜ਼ 'ਚ ਜਿਹੜਾ ਹੈਗਾ ਕਿ ਉਹ ਸਾਰੀਆਂ ਚੀਜ਼ਾਂ ਰਿਕਾਰਡ ਕਰ ਸਕਦੇ ਹੋ. ਈਵਨ ਕਿ ਤੁਸੀਂ ਧਾਰਮਿਕ ਕਰਨਾ, ਤੁਸੀਂ ਮਤਲਬ ਗਜ਼ਲਾਂ ਗਾਣੀਆਂ ਨੇ, ਤੁਸੀਂ ਭਜਨ ਗਾਣੇ ਨੇ, ਤੁਸੀਂ ਗੁਰਬਾਣੀ ਦੇ ਸ਼ਬਦ ਗਾਣੇ ਨੇ, ਐਵਰੀਥਿੰਗ ਇਜ਼ ਪੋਸੀਬਲ.
1: ਬਿਲਕੁਲ ਜੀ, ਤੇ ਮੈਂ ਗੱਲ ਕਹਿ ਰਿਹਾ ਸੀ ਕਿਉਂਕਿ ਪ੍ਰੋਜ਼ ਐਂਡ ਕੌਨਸ ਹੁੰਦੇ ਆ ਸਾਰੀਆਂ ਚੀਜ਼ਾਂ ਦੇ. ਸੋ ਪ੍ਰੋਜ਼ ਜਿਹੜੇ ਦੇ ਬਹੁਤ ਜ਼ਿਆਦਾ ਨੇ, ਤੇ ਕੌਨਸ ਤੋਂ ਜਿਹਨੂੰ ਕਹਿੰਦੇ ਨੇ ਤੁਸੀਂ ਜਿਹਦੀ ਮਾੜੇ ਪ੍ਰਭਾਵ ਤੋਂ ਬਚਣਾ, ਤੇ ਇਹੀ ਸਿਰਫ ਮੌਕਾ ਹੈਗਾ ਵੀ ਤੁਸੀਂ ਇਹਦੇ ਨਾਲ ਦੌੜਨਾ. ਇਹਦੇ ਨਾਲ ਦੌੜਨਾ ਵੀ ਹੈ, ਨੱਚਣਾ ਵੀ ਹੈ, ਗਾਣਾ ਵੀ ਹੈ, ਹਰ ਇੱਕ ਚੀਜ਼ ਜਿਹੜੀ ਤੁਸੀਂ ਇਹਦੇ ਨਾਲ ਤੁਹਾਨੂੰ ਕਰਨੀ ਪਏਗੀ, ਫਿਰ ਤੁਸੀਂ ਸਰਵਾਈਵ ਕਰ ਸਕਦੇ ਹੋ. ਕਿਉਂਕਿ ਆਉਣ ਵਾਲਾ ਟਾਈਮ ਜਿਹੜਾ ਉਹ ਬੜੀ ਤੇਜ਼ੀ ਦੇ ਨਾਲ, ਜਿੱਦਾਂ ਹੁਣੇ ਮੈਂ ਥੋੜੇ ਦਿਨ ਪਹਿਲਾਂ ਵੀ ਗੱਲਬਾਤ ਕਰ ਰਿਹਾ ਸੀਗਾ, ਫਲੈਸ਼ ਫਲੱਡ ਨੀ ਆਏ ਜਿਹੜੇ,
0: ਹਾਂਜੀ
1: ਇਕਦਮ ਹੀ ਆ ਗਿਆ, ਤੇ ਉਹਦੇ ਨਾਲ ਇਹ ਜਿਹੜਾ AI ਦਾ ਵੀ ਜਿਹੜਾ ਬੂਮ ਹੈ ਨਾ ਜੀ, ਇਹ ਵੀ

0: ਤਿਆਰੀ ਰੱਖਣੀ ਪਏਗੀ ਇੰਨੀ ਨੌਲੇਜ ਆ ਚੁੱਕੀ ਹੈ ਇੰਨੀ ਇਨਫੋਰਮੇਸ਼ਨ ਆ ਚੁੱਕੀ ਹੈ ਤੇ ਉਹਦੇ ਅਕੋਰਡਿੰਗ ਆਪਾਂ ਨੂੰ ਸਾਰੀ ਚੀਜ਼ਾਂ ਜਿਹੜੀਆਂ ਕਰਨੀਆਂ
1: ਚਾਹੀਦੀਆਂ ਇੱਕ ਚੀਜ਼ ਜਿਹੜੀ ਹੈਗੀ ਕਿ ਮੈਂ ਰਿਕਮੈਂਡ ਕਰਨਾ ਚਾਹਾਂ ਇੱਕ ਬੁੱਕ ਹੈਗੀ ਹੂ ਮੂਵਡ ਮਾਈ ਚੀਜ਼ ਹੈ ਨਾ ਹੂ ਮੂਵਡ ਮਾਈ ਚੀਜ਼ ਪੜ੍ਹਨ ਦਾ ਮੌਕਾ ਤਾਂ ਨੀ ਮਿਲਿਆ ਤੁਹਾਨੂੰ
0: ਨਹੀਂ ਮੈਂ
1: ਪੜ੍ਹਿਓ ਜ਼ਰੂਰ ਉਹ ਚੀਜ਼ ਤੁਸੀਂ ਵੀ ਪੜ੍ਹਿਓ ਪਛਾਣ ਲੋਗੇ ਤੁਸੀਂ ਤਿਆਰੀ ਆਪਣੀ ਕਰ ਲੋਗੇ ਤਾਂ ਹੀ ਤੁਸੀਂ ਮਤਲਬ ਜ਼ਿੰਦਗੀ ਦੇ ਵਿੱਚ ਜਿਹੜਾ ਸਰਵਾਈਵ ਕਰ ਸਕੋਗੇ ਠੀਕ ਹੈ ਆਪਣੇ ਆਪ ਨੂੰ ਕਾਮਯਾਬ ਕਰ ਸਕੋਗੇ ਨਹੀਂ ਤੇ ਆਪਾਂ ਨੂੰ ਲੱਗਦਾ ਆਪਾਂ ਤਾਂ ਏਦਾਂ ਸੋਚਿਆ ਹੀ ਨਹੀਂ ਏਦਾਂ ਕਿੱਦਾਂ ਹੋ ਗਿਆ
0: ਬਿਲਕੁਲ ਫਿਊਚਰਿਸਟਿਕ ਜਿਹੜੇ ਰਹਿਣਾ ਚਾਹੀਦਾ ਮੈਂ ਅੱਜ ਤੋਂ ਨਾ ਜੀ 8 ਸਾਲ ਹੋ ਗਏ ਉਹਨੇ ਘੱਟੋ ਜਿਹਾ 10 ਹੀ ਹੋ ਗਏ ਉਹਨੇ ਉਦੋਂ ਨਵੀਂ ਨਵੀਂ ਗੱਲਬਾਤ ਸ਼ੁਰੂ ਹੋਈ ਸੀ ਈਵੀ ਵਹੀਕਲਸ ਦੇ ਬਾਰੇ ਆਲਮੋਸਟ 10 ਸਾਲ ਪਹਿਲਾਂ ਤੇ ਮੈਂ ਕਿਉਂਕਿ ਟੈਕਨੋਲੋਜੀ ਨਾਲ ਕਾਫੀ ਜੁੜਿਆ ਰਹਿੰਦਾ ਮੈਂ ਅਕਸਰ ਗੱਲਾਂ ਕਰਨੀਆਂ ਵੀ 5-10 ਹਜ਼ਾਰ ਦੀ ਜਿਹੜੀ ਗੱਡੀ ਹੈ ਨਾ ਅੱਜ ਨੀ ਸ਼ੁਰੂ ਹੋਈ ਨੀ ਥੋੜੇ ਸਾਲਾਂ
1: ਤੋਂ
0: ਪਰ ਵਿੱਚ ਟਰੰਪ ਆ ਗਿਆ ਤੇ ਟਰੰਪ ਨੇ ਫਿਰ ਸਾਰੀ ਕਿਉਂਕਿ ਜਿੱਥੇ ਇਹੋ ਜਿਹੇ ਬੰਦੇ ਆ ਜਾਂਦੇ ਫਿਰ ਸਾਰਾ ਸਿਸਟਮ
1: ਉਹ ਏਦਾਂ ਹੁੰਦਾ ਨਾ ਕਿ ਜਿਹੜੀ ਇੰਡਸਟਰੀ ਆਲਰੇਡੀ ਚੱਲ ਰਹੀ ਉਹਨਾਂ ਦਾ ਕੰਟਰੋਲ ਹੁੰਦਾ ਹੈਗਾ ਤੇ ਉਹ ਕਈ ਚੀਜ਼ਾਂ ਜਿਹੜੀਆਂ ਹੈ ਨੇ ਆਲਰੇਡੀ ਮਤਲਬ ਆਪਣੇ ਬੰਦੇ ਦੀ ਜਿਹੜੀ ਜ਼ਿੰਦਗੀ ਹੈਗੀ ਉਹਨੂੰ ਸੌਖਾ ਕਰਨ ਵਾਸਤੇ ਬਹੁਤ ਸਾਰੀਆਂ ਇਨਵੈਂਸ਼ਨਸ ਹੋ ਚੁੱਕੀਆਂ ਹੈਗੀਆਂ ਪਰ ਉਹਨਾਂ ਲਈ ਜਿਹੜੇ ਕਾਰਪੋਰੇਟ ਹਾਊਸਿਸ ਹੁੰਦੇ ਨੇ ਇੰਡਸਟਰੀਅਲਿਸਟ ਹੁੰਦੇ ਨੇ ਉਹਨਾਂ ਪਤਾ ਸਾਡਾ ਕੰਮ ਠੱਪ ਹੋ ਜਾਏਗਾ ਠੀਕ ਹੈ ਤੋ ਇਸ ਕਰਕੇ ਉਹ ਜ਼ੋਰ ਲਾਉਂਦੇ ਹੈਗੇ ਨੇ ਪਰ ਕੁਛ ਚੀਜ਼ਾਂ ਇੱਦਾਂ ਦੀਆਂ ਹੁੰਦੀਆਂ ਕਿ ਤੁਸੀਂ ਜਿੰਨਾ ਮਰਜ਼ੀ ਜ਼ੋਰ ਲਾਈ ਜਾਓ ਫਲੱਡ ਆਉਂਦਾ ਜਿਵੇਂ ਆਪਾਂ ਹੁਣ ਵੇਖਿਆ ਨਾ ਜਿਵੇਂ ਉੱਥੇ ਆਇਆ ਸੀ ਨੇਪਾਲ ਦੇ ਵਿੱਚ ਆਇਆ ਜਾਂ ਬਾਕੀ ਜਗ੍ਹਾ ਤੇ ਆਇਆ ਤੇ ਆਪਾਂ ਵੇਖਦੇ ਹਾਂ ਕਿ ਉਹ ਫਿਰ ਜਦੋਂ ਇਹ ਸੇਮ ਹੀ ਏ ਆਈ ਹੈਗੀ ਹੈ
0: ਬਿਲਕੁਲ ਇਹਨੇ ਬਹੁਤ ਹਨੇਰੀ ਲਿਆਂਦੀ ਹੈ ਜੀ ਇਸ ਕਰਕੇ ਏ ਆਈ ਦਾ ਤੇ ਕਿਤਾਬਾਂ ਦਾ 2 ਟੋਪਿਕ ਅੱਜ ਸੁੰਦਰ ਭਾਜੀ ਨੇ ਸਾਨੂੰ ਗਾਈਡੈਂਸ ਦਿੱਤੀ ਹੈ ਤੇ ਇਹਦੇ ਤੇ ਤੁਸੀਂ ਜ਼ਰੂਰ ਕੰਮ ਕਰਨਾ ਇੱਕ ਤੇ ਬੁੱਕ ਛਾਪਣੀ ਹੈ ਛਪਵਾਉਣੀ ਹੈ ਕਿਸੇ ਵੀ ਦੋਸਤ ਮਿੱਤਰ ਨੂੰ ਆਪਣੇ ਵਾਸਤੇ ਤੇ ਤੁਸੀਂ ਵੀ ਕਹਿ ਸਕਦੇ ਹੋ ਮੈਂ ਲੇਖਕ ਹਾਂ ਦੂਜਾ ਨਾਲੇ ਏ ਆਈ ਦੇ ਜਿਹੜੀ ਫੈਸਿਲਿਟੀ ਜਿਹੜੀ ਹੈ ਉਹਨੂੰ ਜ਼ਰੂਰ ਅਵੇਲ ਕਰੋ ਇਹ ਨਾ ਕਹੋ ਵੀ ਯਾਰ ਇਹ ਛੱਡ ਪਰੇ ਮੈਂ ਥੱਕ ਗਿਆ ਥੱਕ ਨਹੀਂ ਸਕਦੇ ਤੁਸੀਂ ਕਿਉਂਕਿ ਜਦੋਂ ਤੱਕ ਇਸ ਸਿਸਟਮ ਚ ਆ ਗਏ ਆ
1: ਇਹ ਸੌਖਾ ਹੀ ਬੜਾ ਦੂਜੀ ਇੱਥੇ ਮੈਂ ਯੰਗਸਟਰ ਵਾਸਤੇ ਕਹਿਣਾ ਚਾਹੁੰਦਾ ਕਿ ਏ ਆਈ ਇੱਕ ਤਾਂ ਸ਼ੌਂਕ ਵਾਸਤੇ ਤੁਸੀਂ ਯੂਜ਼ ਕਰੋ ਤੁਸੀਂ ਇਹਨੂੰ ਪ੍ਰੋਫੈਸ਼ਨ ਬਣਾ ਕੇ ਤੁਸੀਂ ਬਿਜ਼ਨਸ ਬਣਾ ਸਕਦੇ ਹੋ ਕਿਉਂਕਿ ਜਿਹੜੇ ਬਿਜ਼ਨਸ ਓਨਰਸ ਹੈਗੇ ਨੇ ਰਿਟੇਲ ਸ਼ਾਪਸ ਹੈਗੀਆਂ ਉਹਨਾਂ ਨੂੰ ਤੁਸੀਂ 100 ਆਈਡੀਆ ਦੇ ਸਕਦੇ ਹੈਗਾ ਉਹਨਾਂ ਦੀ ਵੈਬਸਾਈਟ ਉਹਨਾਂ ਦੀ ਏ ਆਈ ਟੈਕਨੋਲੋਜੀ ਦਾ ਸਾਰਾ ਕੁਝ ਯੂਜ਼ ਕਰਕੇ ਤੁਸੀਂ ਉਹਨਾਂ ਨੂੰ ਇੰਨਾ ਜ਼ਿਆਦਾ ਮਤਲਬ ਬਿਜ਼ਨਸ ਹੈਗਾ ਨਾ ਜੇ ਤੁਹਾਡੇ ਮਾੜਾ ਜਿਹਾ ਵੀ ਆਈ ਕਿਊ ਕੰਮ ਕਰਦਾ ਹੈ ਮਾੜਾ ਜਿਹਾ ਵੀ ਟੈਕਨੋਲੋਜੀ ਆਉਂਦੀ ਤੁਹਾਨੂੰ ਯੂਜ਼ ਕਰਨੇ ਤਾਂ ਤੁਸੀਂ ਮਤਲਬ ਉਹ ਚੀਜ਼ਾਂ ਐਜ਼ ਏ ਬਿਜ਼ਨਸ ਵੀ ਉਹਨੂੰ ਡਿਵੈਲਪ ਕਰ ਸਕਦੇ ਹੈਗੇ
0: ਆਪਾਂ ਪਿੱਛੇ ਜੀ ਮੈਂ 2026 ਦੇ ਬਿਜ਼ਨਸ ਦੀ ਇੱਕ ਉਹ ਬਣਾਈ ਸੀਗੀ ਉਹਦੇ ਚ ਮੈਨੂੰ ਹੁਣ ਪੂਰਾ ਯਾਦ ਨਹੀਂ ਬਟ ਮੋਟੀਆਂ ਮੋਟੀਆਂ ਗੱਲਾਂ ਯਾਦ ਹੈ ਕਿ ਵੀ ਇੱਕ ਤੇ ਸੀਨੀਅਰਸ ਦੀਆਂ ਸੇਵਾ ਕਰਨ ਵਾਲੀਆਂ ਜਿਹੜੀਆਂ ਸਰਵਿਸਿਸ ਸੀ ਉਹ ਨੰਬਰ 1 ਤੇ ਏਦਾਂ ਤੁਸੀਂ ਬਿਜ਼ਨਸ ਸ਼ੁਰੂ ਕਰ ਸਕਦੇ ਹੋ ਕੱਟਿਆ ਫੂਡ ਜਿਹੜਾ ਨਾ ਜੀ ਉਹ ਤੁਸੀਂ ਬਿਜ਼ਨਸ ਸ਼ੁਰੂ ਕਰ ਸਕਦੇ ਬਜਾਏ ਕਿ ਰੈਡੀਮੇਡ ਤੇ ਹੈਗਾ ਹੀ ਸੀਗਾ ਪਰ ਲੋਕੀ ਜਿਹੜੇ ਨੇ ਹੈਲਥ ਕੌਨਸ਼ੀਅਸ ਇਸ ਕਰਕੇ
1: ਫਰੈਸ਼ ਹੋਏ ਕੱਟਿਆ ਹੋਇਆ
0: ਕੱਟ ਕੇ ਤੁਸੀਂ ਜਿਹੜਾ ਫੂਡ ਦੇ ਸਕਦੇ ਹੋ ਲੋਕੀ ਆਪਣੇ ਘਰਾਂ ਚ ਲਾ ਸਕਣ ਈਵੀ ਵਹੀਕਲਸ ਦੀ ਰਿਪੇਅਰ ਦਾ ਕੰਮ ਬੜਾ ਹੈ ਤੁਸੀਂ ਦੇਖੋ ਕਿੰਨੇ ਸਕੂਟਰ ਹਨੇਰੀ ਵਾਂਗੂ ਆ ਗਏ ਇਹਨਾਂ ਦੀ ਰਿਪੇਅਰ ਦਾ ਕੰਮ ਜਿਹੜਾ ਇੱਕ 1 ਆਫ ਦੈਮ ਹੈ ਬਾਕੀ ਆਨਲਾਈਨ ਏ ਆਈ ਦੀ ਹੈਲਪ ਦੇ ਨਾਲ ਜਿਹੜੇ ਯੂਟਿਊਬ ਚੈਨਲਸ ਆ ਹੋਰ ਵੀ ਕੁਛ ਬਣਾਉਣਾ ਇਹ ਵੀ 1 ਬਾਕੀ ਹੋਰ ਵੀ ਸੀਗੇ ਬਟ ਇਹ ਮੋਟੇ ਮੋਟੇ ਮੈਨੂੰ ਯਾਦ
1: ਨਹੀਂ ਬਿਲਕੁਲ ਸਹੀ ਗੱਲ ਹੈਗੀ ਕਿ ਉਹ ਇਹਨਾਂ ਤਾਂ ਹੀ ਮੈਂ ਇਸੇ ਕਰਕੇ ਇਸ ਟੋਪਿਕ ਤੇ ਗੱਲ ਕਰਨੀ ਚਾਹੀਏ ਤਾਂ ਕਿ ਜਿਹੜੇ ਹੈਗੇ ਨੇ ਆਪਣੇ ਸੁਣਨ ਵਾਲੇ ਉਹਨਾਂ ਨੂੰ ਕੁਛ ਨਵੀਂ ਚੀਜ਼ ਸੁਣਨ ਨੂੰ ਮਿਲੇ ਔਰ ਮੈਂ ਆਈ ਐਮ ਅਵੇਲੇਬਲ ਫਾਰ ਫ੍ਰੀ ਆਫ ਕਾਸਟ ਅਗਰ ਕਿਸੇ ਨੂੰ ਕੋਈ ਹੈਲਪ ਚਾਹੀਦੀ ਕੋਈ ਗਾਈਡੈਂਸ ਚਾਹੀਦੀ ਵੀ ਆਰ ਅਵੇਲੇਬਲ ਹੇਅਰ
0: ਤੇ ਤੁਸੀਂ ਆਪਣੇ ਬਿਜ਼ਨਸ ਵਾਸਤੇ ਵੀ ਜੇ ਕਿਸੇ ਨੇ ਮਿਲਣਾ ਹੋਵੇ ਤੇ ਕੀ ਉਹਦੇ ਬਾਰੇ ਵੀ ਦੱਸ ਦਿਓ ਆਪਣਾ ਫੋਨ ਨੰਬਰ ਦੇ ਦਿਓ
1: ਹਾਂਜੀ ਬਿਜ਼ਨਸ ਬਾਰੇ ਫਿਰ ਆਪਾਂ ਚਲੋ ਗੱਲਬਾਤ ਕਰਦਾ ਪਰ ਮੇਰਾ 403-403-4345 ਮੇਰਾ ਨੰਬਰ ਹੈ ਕਿਸੇ ਨੇ ਮਤਲਬ ਹਾਂ ਅਗਰ ਇੰਸ਼ੋਰੈਂਸ ਇੰਡਸਟਰੀ ਦੇ ਵਿੱਚ ਇਨਵੈਸਟਮੈਂਟ ਇੰਡਸਟਰੀ ਦੇ ਵਿੱਚ ਆਪਣਾ ਉਹਨਾਂ ਕੈਰੀਅਰ ਬਣਾਉਣਾ ਤਾਂ ਵੀ ਤੁਸੀਂ ਮੈਨੂੰ ਮਿਲ ਸਕਦੇ ਹੈਗੇ ਹੋ ਆਈ ਹੈਵ ਲੌਂਗ ਐਕਸਪੀਰੀਅੰਸ 35 ਈਅਰਸ ਮੈਨੂੰ ਆਲਮੋਸਟ ਹੋ ਗਏ ਨੇ ਇਸੇ ਪ੍ਰੋਫੈਸ਼ਨ ਦੇ ਵਿੱਚ ਕੰਮ ਕਰਦੇ ਹਾਂ ਮੀਡੀਆ ਦੇ ਵਿੱਚ ਮੈਨੂੰ 26 ਈਅਰਸ ਹੋ ਗਏ ਇਲੈਕਟ੍ਰੋਨਿਕ ਮੀਡੀਆ ਦੇ ਵਿੱਚ ਕੰਮ ਕਰਦੇ ਹਾਂ ਤੇ ਟੈਕਨੋਲੋਜੀ ਦੀ ਮਤਲਬ ਜਿਹੜੀ ਹੈਗੀ ਆਪਾਂ ਪੂਰੀ ਉਹਦਾ ਫਾਇਦਾ ਉਠਾਈਦਾ ਪੂਰਾ ਯੂਜ਼ ਕਰੀਦਾ ਹੈਗਾ ਤੋ ਆਈ ਕੈਨ ਮੇਕ ਯੂ ਲਰਨ ਇਨ 2-3 ਡੇਜ਼ ਤੁਸੀਂ ਉਹਨੂੰ ਜਿਹੜਾ ਹੈਗਾ ਫ੍ਰੀ ਆਫ ਗਾਈਡੈਂਸ ਲੈ ਸਕਦੇ ਕੋਈ ਉਹਦੇ ਚਾਰਜਿਸ ਨਹੀਂ ਹੈਗੇ ਆਪਾਂ ਆਪਣੇ ਸੀਕਰੇਟ ਤੁਹਾਨੂੰ ਦੱਸ ਰਹੇ ਹੈਗੇ
0: ਤਾਂ ਕਿ ਵੱਧ ਤੋਂ ਵੱਧ ਲੋਕੀ ਜਿਹੜੇ ਨੇ ਇਹ ਚੀਜ਼ਾਂ ਦਾ ਫਾਇਦਾ ਚੁੱਕਣ ਆਪਣੇ ਭਾਈਚਾਰੇ ਚ ਇਹੀ ਵਧੀਆ ਗੱਲ ਹੈ ਵੀ ਆਪਾਂ ਇੱਕ ਦੂਜੇ ਨੂੰ ਫ੍ਰੀ ਬਣਦੇ ਹਾਂ
1: ਬਿਲਕੁਲ ਬਿਲਕੁਲ
0: ਤਾਂ ਕਿ ਸਾਰੇ ਜਣੇ ਸਟਰੈਂਥਨ ਹੋਣ ਉਹ ਹਮਾਇਤ ਇੱਕ ਗਾਣਾ ਹੈਗਾ ਸੀ ਨਾ ਸਤਿੰਦਰ ਸਰਤਾਜ ਜੇ ਤੁਹਾਨੂੰ ਪਰਮਾਤਮਾ ਨੇ ਕਿਸੇ ਕਾਬਲ ਕਰਤਾ ਤਾਂ ਦੂਜੇ ਦੀ ਹੈਲਪ ਕਰੋ
1: ਬਿਲਕੁਲ ਆਪਣਾ ਹੀ ਹੈਗਾ
0: ਤੁਸੀਂ ਉਸ ਕਾਬਲ ਹੋ ਗਏ ਵੀ ਤੁਸੀਂ ਦੂਜੇ ਦੀ ਹੈਲਪ
1: ਕਰੋ
0: ਆਈ ਥਿੰਕ ਇਹੀ ਸਾਡਾ ਮੋਟਿਵ ਹੋਣਾ ਚਾਹੀਦਾ ਤੇ ਮੈਨੂੰ ਲੱਗਦਾ ਵੀ ਸਮਾਂ ਜਿਹੜਾ ਹੈ ਉਹ ਦੂਜੇ ਗੈਸਟ ਵੀ ਪਹੁੰਚ ਚੁੱਕੇ ਨੇ ਅੱਜ ਏਦਾਂ ਲੱਗਦਾ ਵੀ ਮੈਨੂੰ ਵੀ ਗੈਸਟ ਤੇ ਗੈਸਟ ਚੜੇ
1: ਨਹੀਂ ਚੰਗੀ ਗੱਲ ਵਧੀਆ ਰੌਣਕ ਲੱਗੀ ਰਹਿਣੀ ਚਾਹੀਦੀ ਹੈ

0: ਪੰਜਾਬ ਤੋਂ ਪ੍ਰਸਿੱਧ ਪੱਤਰਕਾਰ ਜਤਿੰਦਰ ਪੰਨੂ ਜੀ ਨੂੰ ਸੋਮਵਾਰ ਤੋਂ ਸ਼ੁੱਕਰਵਾਰ ਰੇਡੀਓ ਸੁਰਸੰਗਮ 94.7 FM ਤੇ ਸੁਣੋ ਹਫਤੇ ਦੇ 20 ਘੰਟੇ ਰੇਡੀਓ ਸੁਰਸੰਗਮ radiosursangam.ca ਫੋਨ 403-585-0910 ਰੇਡੀਓ ਸੁਰਸੰਗਮ
1: Whenever you want it, wherever you are, at the palm of your hands. Listen to FM 94.7 anywhere with the Fairchild Radio app. Available now for free on your device's player or app store. Connecting you to the community. Anytime, anywhere.
2: Calgary's oldest, biggest and only South Asian radio station. Sabarang Radio 94.7 FM.
3: Monday, Tuesday, Thursday, Friday 7 to 8 p.m. Sundays 1 to 5 p.m.
2: Visit sabarang.ca.
0: 94.7 FM Radio Sursangam. Har hafte 20 ghante suno. Monday to Friday. Sham 4 to 5. Kuldeep Singh Vichar Charcha. Sham 8 to 9. Jitendra Pannu. Radio Sursangam.ca. Phone 403-585-0910. Radio Sursangam.
4: The following program speaks to the South Asian community. Uniting the world for your listening pleasure at Fairchild Radio, the multicultural spirit of Calgary, CHKF 94.7 FM.
5: ओहो आज फेर नहीं लोड मिलिया
6: की होया
5: बस पूछना इंश्योरेंस कंफर्मेशन नहीं आई टाइम पे ते हुन फेर एक दिन वेट करनी पैनी है ते बच्चियां नु फेर नहीं मिल होना दो दिन
6: ओहो रह गए ना फेर पीछे मैं सुनया है सोनिक इंश्योरेंस दे मानस पहुजा अते रमन वड़ैच ते उना दी टीम इंश्योरेंस कंफर्मेशन बहुत जल्दी प्रोवाइड करवा दंदी है ते ओ ता पोर्टल भी सेट कर दंदे ने ताकि तुसी आप ही कंफर्मेशन दे सको बशर्ते तुहाडी इंश्योरेंस एक्टिव है तुसी आज ही उना नु फोन करो ते जल्दी जल्दी गाल करके कोई हल लबो ताकि अगली बारी तुसी कार टाइम ते आ सको ते बच्चा नाल टाइम भी स्पेंड कर सको फोन नंबर है मानस पहुजा 587-832-1208 या रमन वड़ैच 780-753-0001 सोनिक इंश्योरेंस
7: मर्सिडीज कार खरीदना चाहते हो ਹੁਣ ਕੈਨੇਡਾ ਦੇ ਵਿੱਚ ਤੁਹਾਡੇ ਸੁਪਨੇ ਸੱਚ ਹੋਣ ਦਾ ਸਮਾਂ ਆ ਗਿਆ
8: ਕੈਨੇਡਾ ਦੇ ਵਿੱਚ ਮਰਸੀਡੀਜ਼ ਦੀ ਸਭ ਤੋਂ ਵੱਡੀ ਡੀਲਰਸ਼ਿਪ ਕੈਲਗਰੀ 에어ਪੋਰਟ ਦੇ ਨੇੜੇ ਮਰਸੀਡੀਜ਼ ਬੈਂਸ ਕੰਟਰੀ ਹਿੱਲ ਪਹੁੰਚੋ ਤੇ ਸਿੱਧੀ ਗੱਲਬਾਤ ਕਰੋ ਗੌਰਵ ਸ਼ਰਮਾ ਦੇ ਨਾਲ ਪੰਜਾਬੀ ਹਿੰਦੀ ਉਰਦੂ ਜਾਂ ਫਿਰ ਅੰਗਰੇਜ਼ੀ ਦੇ ਵਿੱਚ ਗੱਲਬਾਤ ਕਰੋ ਗੌਰਵ ਸ਼ਰਮਾ ਤੁਹਾਨੂੰ ਦੇਣਗੇ ਵਧੀਆ ਸਲਾਹ ਤੇ ਵਧੀਆ ਡੀਲਸ ਮਰਸੀਡੀਜ਼ ਬੈਂਸ ਕੰਟਰੀ ਹਿੱਲਸ 70 ਦੇ ਕਰੀਬ ਕਾਰਾਂ ਦੀ ਡਿਸਪਲੇ ਵਾਲਾ ਵੱਡਾ ਸ਼ੋਰੂਮ ਸਭ ਦਾ ਮਾਣ ਸਭ ਦੀ ਚਾਹਤ ਆਪਣੀ ਸੁਪਨਮਈ ਕਾਰ ਖਰੀਦਣ ਲਈ ਗੌਰਵ ਸ਼ਰਮਾ ਨੂੰ ਸ਼ੋਰੂਮ 'ਚ ਜਾ ਕੇ ਮਿਲੋ ਜਾਂ ਫਿਰ ਫੋਨ ਕਰ ਲਓ 403-903-6757
7: ਮਰਸੀਡੀਜ਼ ਬੈਂਸ ਕੰਟਰੀ ਹਿਲਸ
9: ਕੀ ਤੁਹਾਡੇ ਪਰਿਵਾਰ ਵਿੱਚ ਕਿਸੇ ਨੂੰ ਹੋਮ ਕੇਅਰ ਦੀ ਜ਼ਰੂਰਤ ਹੈ ਆਪਣੇ ਹੀ ਘਰ ਅੰਦਰ ਆਪਣੀ ਬੋਲੀ ਵਿੱਚ ਹੋਮ ਕੇਅਰ ਪ੍ਰਾਪਤ ਕਰਨ ਲਈ YYC ਹੋਮ ਕੇਅਰ ਵਾਲਿਆਂ ਦਾ ਅਗਲਾ ਸੰਦੇਸ਼ ਸੁਣੋ
10: ਸਤਿ ਸ਼੍ਰੀ ਅਕਾਲ ਜੀ ਮੇਰਾ ਨਾਮ ਵੀਰਪਾਲ ਕੌਰ ਟਾਟਾ ਮੈਂ ਫਾਊਂਡਰ ਆ YYC ਹੋਮ ਕੇਅਰ ਸਰਵਿਸਿਜ਼ ਦੀ ਐਂਡ ਮੈਂ ਪੈਰਾਮੈਡਿਕ ਆ ਬਾਈ ਪ੍ਰੋਫੈਸ਼ਨ ਐਟ YYC ਹੋਮ ਕੇਅਰ ਸਰਵਿਸਿਜ਼ ਅਸੀਂ ਘਰਾਂ ਦੇ ਵਿੱਚ ਹੋਮ ਕੇਅਰ ਪ੍ਰੋਵਾਈਡ ਕਰਦੇ ਹਾਂ ਜਿਹਦੇ ਵਿੱਚ ਅਸੀਂ ਸਰਕਾਰ ਨੂੰ ਸਿੱਧਾ ਬਿੱਲ ਕਰਦੇ ਹਾਂ ਅੰਡਰ ਕਲਾਇੰਟ ਡਾਇਰੈਕਟਡ ਹੋਮ ਕੇਅਰ ਇਨਵਾਈਸੀ ਪ੍ਰੋਗਰਾਮ ਇਹਦੇ ਲਈ ਗੌਰਮੈਂਟ ਫੰਡਿੰਗ ਹੈਗੀ ਆ ਉਹਦੇ ਲਈ ਤੁਹਾਨੂੰ ਕੋਈ ਵੀ ਕੁਐਸਚਨ ਹੋਣ ਤੁਸੀਂ ਸਾਨੂੰ ਫੋਨ ਕਰ ਸਕਦੇ ਹੋ 825-760-0983 'ਤੇ ਥੈਂਕ ਯੂ
11: ਕੈਨੇਡਾ ਵਿੱਚ ਰਹਿੰਦਿਆਂ ਇੰਸ਼ੋਰੈਂਸ ਦੀ ਬਹੁਤ ਅਹਿਮੀਅਤ ਹੈ ਕਿਸੇ ਵੀ ਤਰ੍ਹਾਂ ਦੀ ਇੰਸ਼ੋਰੈਂਸ ਲਈ ਪੰਜਾਬ ਇੰਸ਼ੋਰੈਂਸ ਦੇ ਰੀਜਨਲ ਮੈਨੇਜਰ ਹਰਪਿੰਦਰ ਸਿੱਧੂ ਨਾਲ

0: आज ही संपर्क करो सुपर वीजा लाइफ इंश्योरेंस मॉर्गेज इंश्योरेंस आरईएसपी दिया वधिया सेवा वाले पिछले लंबे अरसे तो कैलगरी विच जानिया पहचानिया नाम है हरपिंदर सिद्धू ए इंश्योरेंस लई नामवर कंपनियां नाल काम करदे हन और जानकारी लई पंजाब इंश्योरेंस दे हरपिंदर सिद्धू नाल 403-404-3500 ते संपर्क करो
1: ਆਪਣੇ ਘਰ ਦਾ ਦੂਜਾ ਨਾਂ ਆ ਸਕੂਨ ਤੇ ਕੈਨੇਡਾ ਚ ਘਰ ਖਰੀਦਣਾ ਇੱਕ ਵੱਡੀ ਚੁਣੌਤੀ
2: ਘਰ ਖਰੀਦਣ ਤੋਂ ਪਹਿਲਾਂ ਇਤਮਾਨ ਨਾਲ ਕਿਸੇ ਪ੍ਰੋਫੈਸ਼ਨਲ ਦੀ ਸਲਾਹ ਜ਼ਰੂਰ ਲਓ
1: ਵਧੀਆ ਘਰ ਖਰੀਦਣਾ ਪੈਸੇ ਬਚਾਉਣੇ ਨੇ ਸਿਰਦਰਦੀ ਤੋਂ ਵੀ ਬਚਣਾ ਤੇ ਯਾਦ ਕਰ ਲਓ ਇੱਕ ਨਾਮ ਮਨਦੀਪ ਸਿੰਘ ਗਿੱਲ
2: ਸਿਰਫ ਘਰ ਖਰੀਦਣ ਲਈ ਹੀ ਨਹੀਂ ਬਲਕਿ ਵੇਚਣਾ ਵੀ ਹੋਵੇ ਤਾਂ ਬਿਲਕੁਲ ਸਹੀ ਸਲਾਹ ਦੇਣਗੇ ਮਨਦੀਪ ਸਿੰਘ ਗਿੱਲ
1: ਘਰ ਖਰੀਦਣ ਤੇ ਵੇਚਣ ਲਈ ਮੈਕਸਵੈਲ ਸੈਂਟਰਲ ਦੇ ਨਾਲ ਕੰਮ ਕਰਦੇ ਮਨਦੀਪ ਸਿੰਘ ਗਿੱਲ ਦੇਣਗੇ ਵਧੀਆ ਸਲਾਹ ਤੇ ਪ੍ਰੋਫੈਸ਼ਨਲ ਸਰਵਿਸ
2: ਭਰੋਸੇਯੋਗ ਰੀਅਲਟਰ ਮਨਦੀਪ ਸਿੰਘ ਗਿੱਲ ਦਾ ਨੰਬਰ ਨੋਟ ਕਰੋ 403-617-1868
1: ਜੇਕਰ ਕਰ ਰਹੇ ਹੋ ਘਰ ਖਰੀਦਣ ਤੇ ਵੇਚਣ ਦੀ ਪਲੈਨਿੰਗ ਮਨਦੀਪ ਸਿੰਘ ਗਿੱਲ ਨੂੰ ਕਾਲ ਕਰ ਲਓ ਜਾਂ ਵਿਜ਼ਿਟ ਕਰੋ ਉਹਨਾਂ ਦੀ ਵੈਬਸਾਈਟ mandeep.realtor
2: ਮੈਕਸਵੈਲ ਸੈਂਟਰਲ ਦੇ ਰੀਅਲਟਰ ਮਨਦੀਪ ਸਿੰਘ ਗਿੱਲ 403-617-1868
0: ਵਾਸੀਓ ਕੀ ਤੁਸੀਂ ਲੰਬੀ ਲਾਈਨਾਂ ਅਤੇ ਡਾਕਟਰ ਦੀਆਂ ਵੇਟਿੰਗ ਲਿਸਟ ਤੋਂ ਪਰੇਸ਼ਾਨ ਹੋ ਹੁਣ ਫਿਕਰ ਛੱਡੋ ਕਿਉਂਕਿ ਤੁਹਾਡੇ ਆਪਣੇ ਸ਼ਹਿਰ ਵਿੱਚ ਆ ਗਿਆ ਹੈ ਸਿਹਤ ਦਾ ਅਸਲੀ ਪਹਿਰੇਦਾਰ ਓਏਸਿਸ ਸਮਾਈਲ ਮੈਡੀਕਲ ਸਨਰਿਜ ਮਾਲ ਦੇ ਨਾਲ ਸੁਪਰ ਸਟੋਰ ਵਾਲੇ ਪਲਾਜ਼ਾ ਵਿੱਚ ਸਥਿਤ ਇਸ ਕਲੀਨਿਕ ਵਿੱਚ ਤੁਹਾਡੀ ਆਪਣੀ ਭਾਸ਼ਾ ਬੋਲਣ ਵਾਲੇ ਮੇਲ ਅਤੇ ਫੀਮੇਲ ਡਾਕਟਰਸ ਹਰ ਕਦਮ ਤੇ ਤੁਹਾਡੇ ਨਾਲ ਹਨ ਚਾਹੇ ਗੱਲ ਹੋਵੇ ਬੱਚਿਆਂ ਦੀ ਜਾਂ ਫਿਰ ਬਜ਼ੁਰਗਾਂ ਦੀ ਇੱਥੇ ਸਾਰਿਆਂ ਲਈ ਸੁਵਿਧਾਵਾਂ ਮੌਜੂਦ ਹਨ ਅਪਾਇੰਟਮੈਂਟ ਨਹੀਂ ਬਣੀ ਕੋਈ ਚੱਕਰ ਹੀ ਨਹੀਂ ਸਿੱਧੇ ਚਲੇ ਆਓ ਇੱਥੇ ਵਾਕ ਇਨ ਵਿੱਚ ਖੁੱਲਾ ਸਵਾਗਤ ਹੈ ਨਵੇਂ ਪੇਸ਼ੈਂਟਸ ਦਾ ਵੀ ਨਿੱਘਾ ਵੈਲਕਮ ਫੈਮਿਲੀ ਕੇਅਰ ਤੋਂ ਲੈ ਕੇ ਮੈਡੀਕਲ ਚੈੱਕਅਪ ਅਤੇ ਕ੍ਰੋਨਿਕ ਬਿਮਾਰੀਆਂ ਦੇ ਇਲਾਜ ਤੱਕ ਸਭ ਕੁਝ ਇੱਕੋ ਛੱਤ ਹੇਠ ਅਸੀਂ ਹਫਤੇ ਦੇ 6 ਦਿਨ ਖੁੱਲੇ ਹਾਂ ਤੇ ਉਹ ਵੀ ਦੇਰ ਸ਼ਾਮ ਤੱਕ ਤਾਂ ਦੇਰ ਕਿਸ ਗੱਲ ਦੀ ਅੱਜ ਹੀ ਡਾਇਲ ਕਰੋ 587-617-4696 587-617-4696 ਓਏਸਿਸ ਸਮਾਈਲ ਮੈਡੀਕਲ ਤੁਹਾਡੀ ਸਿਹਤ ਸਾਡੀ ਜ਼ਿੰਮੇਵਾਰੀ 587-617-4696
3: ਸੋਹਣੇ ਘਰ ਦੀ ਨਿਸ਼ਾਨੀ ਹੁੰਦੀ ਹੈ ਸ਼ਾਨਦਾਰ ਫਲੋਰਿੰਗ ਜਿੱਥੇ ਕਦਮ ਰੱਖਦਿਆਂ ਹੀ ਤੁਹਾਡੇ ਮਹਿਮਾਨ ਫਲੋਰਿੰਗ ਕੰਪਨੀ ਦਾ ਪਤਾ ਪੁੱਛਣ ਲੱਗ ਜਾਣ ਤੇ ਉਹ ਪਤਾ ਹੈ ਕੈਲਗਰੀ ਕਾਰਪੇਟ ਐਂਪਾਇਰ ਜਿੱਥੇ ਤੁਸੀਂ ਲੈ ਸਕਦੇ ਹੋ ਆਪਣੀ ਪਸੰਦ ਦੀ ਫਲੋਰਿੰਗ ਦਾ ਸਮਾਨ ਫਲੋਰਿੰਗ ਘਰ ਦਾ ਹੋਵੇ ਜਾਂ ਹੋਵੇ ਕਮਰਸ਼ੀਅਲ ਨਵਾਂ ਲਵਾਉਣਾ ਹੋਵੇ ਜਾਂ ਹੋਵੇ ਰੈਨੋਵੇਸ਼ਨ ਦਾ ਪਲਾਨ ਕਾਰਪੇਟ ਹਾਰਡਵੁੱਡ ਲੈਮੀਨੇਟ ਟਾਇਲ ਤੇ ਹੋਰ ਸ਼ਾਨਦਾਰ ਫਲੋਰਿੰਗ ਦੇ ਡਿਜ਼ਾਈਨਾਂ ਨਾਲ ਭਰਿਆ ਹੈ ਇਹਨਾਂ ਦਾ ਸ਼ੋਰੂਮ ਅੱਜ ਹੀ ਇਹਨਾਂ ਦੇ ਸ਼ੋਰੂਮ ਤੇ ਪੁੱਜੋ 2935 19th Street ਨਾਰਥ ਈਸਟ ਕੈਲਗਰੀ ਕੈਲਗਰੀ ਕਾਰਪੇਟ ਐਂਪਾਇਰ ਫੋਨ ਨੰਬਰ 403-510-1515 2935 19th Street ਨਾਰਥ ਈਸਟ ਕੈਲਗਰੀ
2: ਗਰੋਸਰੀ ਖਰੀਦਣ ਲਈ ਹਮੇਸ਼ਾ ਯਾਦ ਰੱਖੋ ਕੈਲਗਰੀ ਦਾ ਮਸ਼ਹੂਰ ਸਾਂਝਾ ਪੰਜਾਬ ਗਰੋਸਰੀ ਸਟੋਰ
1: ਤਾਜ਼ੀਆਂ ਸਬਜ਼ੀਆਂ ਫਲ ਫਰੂਟ ਦਾਲਾਂ ਮਸਾਲੇ ਤੇ ਬਰਤਨਾਂ ਤੋਂ ਇਲਾਵਾ ਘਰਾਂ ਦੀ ਵਰਤੋਂ ਦਾ ਹਰ ਸਮਾਨ ਮਿਲੇਗਾ ਕੀਮਤਾਂ ਘੱਟ ਤੇ ਕੁਆਲਿਟੀ A1
2: ਜਾਣਿਆ ਪਛਾਣਿਆ ਨਾਮ ਹੈ ਸਾਂਝਾ ਪੰਜਾਬ ਗਰੋਸਰੀ ਸਟੋਰ
1: ਤੁਹਾਡੀ ਗਰੋਸਰੀ ਦੀਆਂ ਲੋੜਾਂ ਪੂਰੀਆਂ ਕਰਨ ਲਈ ਸਾਂਝਾ ਪੰਜਾਬ ਦੀਆਂ ਕੈਲਗਰੀ ਦੇ ਵਿੱਚ ਹਨ 6 ਲੋਕੇਸ਼ਨਾਂ ਹਫਤੇ ਦੇ 7 ਦਿਨ ਸਵੇਰੇ 9 ਵਜੇ ਤੋਂ ਲੈ ਕੇ ਸ਼ਾਮ 9 ਵਜੇ ਤੱਕ
2: ਸਾਂਝਾ ਪੰਜਾਬ ਗਰੋਸਰੀ ਸਟੋਰ ਪਹਿਲੀ ਲੋਕੇਸ਼ਨ 331-3690 ਵੈਸਟਮਿੰਸ ਡਰਾਈਵ
1: ਦੂਜੀ ਲੋਕੇਸ਼ਨ 117-7771 ਐਵੀਨਿਊ
2: ਤੀਜੀ ਲੋਕੇਸ਼ਨ 570-6520 ਫਾਲਕਨ ਰਿਜ ਬੁਲੇਵਾਰਡ
1: ਚੌਥੀ ਲੋਕੇਸ਼ਨ 606 ਸਿਟੀ ਸਕੇਪ ਸਕਿਓਰ
2: ਪੰਜਵੀਂ ਲੋਕੇਸ਼ਨ 3150-235 ਰੈਡ ਐਂਬਰਸ ਵੇ
1: ਛੇਵੀਂ ਲੋਕੇਸ਼ਨ 445 ਕੈਰਿੰਗਟਨ ਬੁਲੇਵਾਰਡ ਨਾਰਥ ਵੈਸਟ ਕੈਲਗਰੀ
2: ਸਾਂਝਾ ਪੰਜਾਬ ਗਰੋਸਰੀ ਸਟੋਰ ਦੀਆਂ 6 ਲੋਕੇਸ਼ਨਾਂ ਦਾ ਸਾਂਝਾ ਫੋਨ ਨੰਬਰ
1: 403-835-2222
4: ਸਲਾਮ ਨਮਸਤੇ ਸਤਿ ਸ਼੍ਰੀ ਅਕਾਲ ਦਾ ਵੀ ਆਲੀ ਮਦਦ ਮੈਂ ਆਪਕੋ ਹੋਸਟ ਜਲਾਲ ਆਪਕੀ ਹਾਜ਼ਰ ਆਪਸੇ ਸੁਣ ਰਹੇ ਦੇਖ ਰਹੇ ਸਲਾਮ ਨਮਸਤੇ ਕੈਲਗਰੀ ਔਨ ਰੇਡੀਓ ਸੋ ਸੰਗਮ 94.7 ਐਫਐਮ ਅੱਜ ਹੈ ਮੰਗਲ ਦਾ ਦਿਨ ਹੈ ਤੋ ਜੋ ਹੈ ਸਲਾਮ ਨਮਸਤੇ ਕੈਲਗਰੀ ਕਾ ਜੋ ਜੋ ਆਪਣੇ ਸੈਗਮੈਂਟ ਆਪ ਜੋ ਸੁਣਦੇ ਐਵਰੀ ਟਿਊਜ਼ਡੇ ਕੋ ਤਾਂ ਆਪਕੀ ਖਿਦਮਤ ਮੈਂ ਹਾਜ਼ਰ ਹੈ ਆਫਕੋਰਸ ਆਫਟਰ ਦਾ ਲੌਂਗ ਵੀਕਐਂਡ ਫੀਲਸ ਲਾਈਕ ਮੰਡੇ ਅਗੇਨ ਲੇਕਿਨ ਅੱਜ ਮੰਡੇ ਨਹੀਂ ਅੱਜ ਟਿਊਜ਼ਡੇ ਹੈ ਯਾ ਆਈ ਥਿੰਕ ਇਟ ਵਾਸ ਅ ਲੌਂਗ ਵੀਕਐਂਡ ਲੇਕਿਨ ਥੋੜੀ ਬਾਰਿਸ਼ ਵੀ ਹੋ ਰਹੀ ਸੀ ਲੇਬਰ ਡੇ ਵੀਕਐਂਡ ਵੀ ਥਾ ਆਈ ਐਮ ਸ਼ੋਰ ਐਵਰੀਵਨ ਇੰਜੋਇਡ ਇਟ So let's back to work and of course the schools are back as well so back to business now and life is coming back to normal again so I think it's good to see like thank you so much for listening and watching سلام نمبر کیلگیون ریڈیو سنگم 94.7 ایف ایم فرسٹ آف آل مائی کوسٹ سلمان جی بھی یہاں پر موجود ہیلو سلمان جی کیسے ہیں
5: ہیلو جلال اٹس نائس ٹو بی ہیئر اگین اینڈ گڈ اٹس ناٹ ریننگ سب سے پہلے آپ لوگوں کو سلام نمستے آداب ست سری اکال یالی مدد اینڈ اے بیوٹیفل ایوننگ ٹوڈے اینڈ آئی ہوپ یو ہیڈ اے ویری گڈ لانگ ویکینڈ اور امید

0: ਹਾਈ ਕੁਆਲਿਟੀ ਵਾਲੀਆਂ ਫੋਟੋ ਚਾਹੀਦੀਆਂ ਨੇ ਤਾਂ ਫਿਰ ਪਿਕਸਲ ਫੋਟੋ ਸਟੂਡੀਓ ਤੇ ਭਰੋਸਾ ਕਰ ਲਓ ਕਿਸੇ ਵੀ ਉਮਰ ਦੀਆਂ ਦੋ ਪਾਸਪੋਰਟ ਫੋਟੋ ਸਿਰਫ $7 ਵਿੱਚ ਤੁਹਾਡੇ ਕਾਰੋਬਾਰ ਜਾਂ ਸੋਸ਼ਲ ਮੀਡੀਆ ਪ੍ਰੋਫਾਈਲ ਲਈ ਪ੍ਰੋਫੈਸ਼ਨਲ ਹੈਡਸ਼ਾਟ ਸੁੰਦਰ ਫੈਮਿਲੀ ਫੋਟੋ ਜੋ ਸਦਾ ਲਈ ਯਾਦਗਾਰ ਬਣ ਜਾਵੇ ਸਾਡੇ ਤਜਰਬੇਕਾਰ ਫੋਟੋਗ੍ਰਾਫਰ ਲੇਟੈਸਟ ਇਕਵਿਪਮੈਂਟ ਵਰਤਦੇ ਹਨ ਤਾਂ ਜੋ ਤੁਹਾਡੀਆਂ ਫੋਟੋਆਂ ਬਿਲਕੁਲ ਪਰਫੈਕਟ ਆਉਣ ਇਹ ਸਭ ਕੁਝ ਬਿਲਕੁਲ ਵਾਜਬ ਪ੍ਰਾਈਸ ਤੇ ਪਾਸਪੋਰਟ ਤੋਂ ਲੈ ਕੇ ਹੈਡਸ਼ਾਟ ਅਤੇ ਪਰਿਵਾਰਕ ਪੋਰਟਰੇਟ ਤੱਕ ਅਸੀਂ ਸਭ ਕੁਝ ਕਰਦੇ ਹਾਂ ਪਿਕਸਲ ਫੋਟੋ ਸਟੂਡੀਓ ਤੇ ਭਰੋਸਾ ਕਰੋ ਤੁਹਾਡੀ ਫੋਟੋਗ੍ਰਾਫੀ ਦੀ ਹਰ ਲੋੜ ਲਈ ਕਾਲ ਕਰੋ 403-947-0060 ਜਾਂ ਆਓ ਯੂਨਿਟ 530-669 ਸਵਾਨਾ ਬੁਲੇਵਰਡ ਨਾਰਥ ਈਸਟ ਕੈਲਗਰੀ ਪਿਕਸਲ ਫੋਟੋ ਸਟੂਡੀਓ ਜ਼ਿੰਦਗੀ ਦੇ ਪਲਾਂ ਨੂੰ ਕੈਦ ਕਰਦੇ ਹੋਏ ਇੱਕ ਫੋਟੋ ਇੱਕ ਵਾਰ
1: ਟਰੱਕ ਚਾੜਨ ਲਈ ਥੱਬਾ ਨੋਟਾਂ ਦਾ ਲੱਗਦਾ ਹੋਰ ਤਾਂ ਹੋਰ ਟਰੱਕਾਂ ਦੀ ਇੰਸ਼ੋਰੈਂਸ ਬੰਦੇ ਦਾ ਧੂਆਂ ਕੱਢ ਦਿੰਦੀ ਹੈ ਤੇ ਦੁਹਾਈਆਂ ਫਿਰ ਬੰਦਾ ਪਾਉਂਦਾ
0: ਸੁਣੋ ਸੁਣੋ ਸੁਣੋ ਟਰੱਕਿੰਗ ਕੰਪਨੀਆਂ ਦੇ ਮਾਲਕ ਤੇ ਟਰੱਕ ਓਨਰ ਜਰਾ ਧਿਆਨ ਨਾਲ ਸੁਣੋ ਟਰੱਕਾਂ ਦੀ ਸਸਤੀ ਇੰਸ਼ੋਰੈਂਸ ਦਾ ਹੱਲ ਹੁਣ ਆ ਗਿਆ ਟਰੱਕਾਂ ਵਾਸਤੇ ਇੰਸ਼ੋਰੈਂਸ ਦੇ ਰੇਟ ਲੈਣ ਲਈ ਸੋਨਿਕ ਇੰਸ਼ੋਰੈਂਸ ਦੇ ਮਾਨਸ ਪਹੁਜਾ ਨਾਲ 587-832-1208 ਤੇ ਸੰਪਰਕ ਕਰੋ ਤਜਰਬੇਕਾਰ ਇੰਸ਼ੋਰੈਂਸ ਬ੍ਰੋਕਰ ਮਾਨਸ ਪਹੁਜਾ ਤੇ ਉਹਨਾਂ ਦੀ ਟੀਮ ਪ੍ਰੋਫੈਸ਼ਨਲ ਸੇਵਾਵਾਂ ਦਿੰਦੇ ਹਨ ਬੈਸਟ ਟਰੱਕ ਇੰਸ਼ੋਰੈਂਸ ਰੇਟਸ ਲਈ ਯਾਦ ਰੱਖੋ ਸੋਨਿਕ ਇੰਸ਼ੋਰੈਂਸ 587-832-1208
1: ਬੜੇ ਸੋਚਾਂ ਚ ਪਏ ਹੋ ਵੀਰ ਜੀ ਕੀ ਗੱਲ ਹੋ ਗਈ
0: ਥੱਕ ਗਏ ਆ ਘਰ ਲੱਭ ਲੱਭ ਕੇ ਕੈਲਗਰੀ ਚ ਘਰ ਖਰੀਦਣਾ ਤਾਂ ਹੁਣ ਬੜਾ ਹੀ ਔਖਾ
1: ਤੁਸੀਂ ਘਰ ਚੰਦਰਮਾ ਤੇ ਲੱਭਦੇ ਹੋਣੇ ਕੈਲਗਰੀ ਚ ਨਹੀਂ ਆ ਨੋਟ ਕਰੋ ਨੰਬਰ ਅਰੁਣ ਕੌਸ਼ਲ ਦਾ
0: ਕਰ ਲਿਆ ਜੀ ਨੋਟ ਫੋਨ ਨੰਬਰ 403-618-2112
1: ਰੀਅਲ ਸਟੇਟ ਦੇ ਸਭ ਮਸਲਿਆਂ ਦਾ ਹੱਲ ਕਰਨਗੇ ਪ੍ਰੈਪ ਰਿਐਲਿਟੀ ਦੇ ਮਸ਼ਹੂਰ ਰਿਐਲਟਰ ਅਰੁਣ ਕੌਸ਼ਲ
0: ਅੱਛਾ ਜੀ ਅਰੁਣ ਕੌਸ਼ਲ ਲੱਭ ਕੇ ਦੇਣਗੇ ਸਾਨੂੰ ਘਰ
1: ਜੀ ਹਾਂ ਕੱਲੇ ਘਰ ਨਹੀਂ ਪ੍ਰੋਪਰਟੀ ਰੈਜ਼ੀਡੈਂਸ਼ੀਅਲ ਹੋਵੇ ਜਾਂ ਕਮਰਸ਼ੀਅਲ ਘਰ ਖਰੀਦਣਾ ਹੋਵੇ ਜਾਂ ਵੇਚਣਾ ਪ੍ਰੈਪ ਰਿਐਲਿਟੀ ਦੀ ਵੱਡੀ ਟੀਮ ਤੁਹਾਡੇ ਲਈ ਕਰੇਗੀ ਦਿਨ ਰਾਤ ਇੱਕ ਕੈਲਗਰੀ ਸ਼ਹਿਰ ਤੋਂ ਇਲਾਵਾ ਨੇੜੇ ਦੇ ਸ਼ਹਿਰਾਂ ਦੇ ਵਿੱਚ ਇਹਨਾਂ ਦੇ ਕੋਲ ਲਿਸਟਿੰਗ ਦਾ ਵੱਡਾ ਖਜ਼ਾਨਾ ਹੈ ਪ੍ਰੋਪਰਟੀ ਵੇਚਣ ਲਈ ਜਾਂ ਖਰੀਦਣ ਲਈ ਯਾਦ ਰੱਖੋ ਅਰੁਣ ਕੌਸ਼ਲ ਦਾ ਫੋਨ ਨੰਬਰ 403-618-2112 ਅਰੁਣ ਕੌਸ਼ਲ ਮਰਸੀਡੀਜ਼ ਕਾਰ ਖਰੀਦਣਾ ਚਾਹੁੰਦੇ ਹੋ ਹੁਣ ਕੈਨੇਡਾ ਦੇ ਵਿੱਚ ਤੁਹਾਡੇ ਸੁਪਨੇ ਸੱਚ ਹੋਣ ਦਾ ਸਮਾਂ ਆ ਗਿਆ
2: ਕੈਨੇਡਾ ਦੇ ਵਿੱਚ ਮਰਸੀਡੀਜ਼ ਦੀ ਸਭ ਤੋਂ ਵੱਡੀ ਡੀਲਰਸ਼ਿਪ ਕੈਲਗਰੀ 에어ਪੋਰਟ ਦੇ ਨੇੜੇ ਮਰਸੀਡੀਜ਼ ਬੈਂਸ ਕੰਟਰੀ ਹਿੱਲ ਪਹੁੰਚੋ ਤੇ ਸਿੱਧੀ ਗੱਲਬਾਤ ਕਰੋ ਗੌਰਵ ਸ਼ਰਮਾ ਦੇ ਨਾਲ ਪੰਜਾਬੀ ਹਿੰਦੀ ਉਰਦੂ ਜਾਂ ਫਿਰ ਅੰਗਰੇਜ਼ੀ ਦੇ ਵਿੱਚ ਗੱਲਬਾਤ ਕਰੋ ਗੌਰਵ ਸ਼ਰਮਾ ਤੁਹਾਨੂੰ ਦੇਣਗੇ ਵਧੀਆ ਸਲਾਹ ਤੇ ਵਧੀਆ ਡੀਲਸ ਮਰਸੀਡੀਜ਼ ਬੈਂਸ ਕੰਟਰੀ ਹਿੱਲਸ 70 ਦੇ ਕਰੀਬ ਕਾਰਾਂ ਦੀ ਡਿਸਪਲੇ ਵਾਲਾ ਵੱਡਾ ਸ਼ੋਰੂਮ ਸਭ ਦਾ ਮਾਣ ਸਭ ਦੀ ਚਾਹਤ ਆਪਣੀ ਸੁਪਨਮਈ ਕਾਰ ਖਰੀਦਣ ਲਈ ਗੌਰਵ ਸ਼ਰਮਾ ਨੂੰ ਸ਼ੋਰੂਮ ਚ ਜਾ ਕੇ ਮਿਲੋ ਜਾਂ ਫਿਰ ਫੋਨ ਕਰ ਲਓ 403-903-6757
1: ਮਰਸੀਡੀਜ਼ ਬੈਂਸ ਕੰਟਰੀ ਹਿੱਲਸ
3: ਵੈਲਕਮ ਬੈਕ ਟੂ ਸਲਾਮ ਨਮਸਤੇ ਕੈਲਗਰੀ ਔਨ ਰੇਡੀਓ ਸੁਸੰਗਮ 94.7 FM ਜੀ ਹਮਾਰੇ ਪਾਸ ਗੈਸਟ ਮੌਜੂਦ ਹੈ ਅਦਿਤਿਆ ਚੌਧਰੀ ਐਂਡ ਕੀਰਤਨਾ ਚੌਕ ਫਰੋਮ ਦਾ ਰਾਗਮਾਲਾ ਕੈਲਗਰੀ ਇਨਕਾ ਇੱਕ ਇਵੈਂਟ ਹੋਣੇ ਜਾ ਰਿਹਾ ਹੈ ਸਪਟੈਂਬਰ 25th ਕੋ ਤੋ ਐਟ ਗਲੈਨਮੋਰ ਕ੍ਰਿਸਚਨ ਅਕੈਡਮੀ ਟਿਕਟਸ ਆਰ ਅਵੇਲੇਬਲ ਸਟਾਰਟਸ ਫਰੋਮ
4: Okay, so the next one is Friday, September 25th.
3: Yeah.
4: Doors open at 6:30 p.m. Show will begin sharp at 7:30.
3: And the tickets are, how much is it?
4: Tickets are for general, it's yeah. $30.
3: Okay.
4: For seniors and students, it's $20.
3: Uh-huh. Okay.
4: And it's free if you're a member. Uh-huh. And you get a tax receipt. So I'm going to leave it up to you to think which one is the most cost effective.
5: Yeah.
4: It's member.
3: Awesome.
5: And this, where is this entourage coming from? This Usha dance.
4: Okay. From? I guess let me.
5: Yeah.
4: So really quickly.
5: Yeah.
4: Ragamala Calgary brings largely touring established okay. artists, okay. both emerging and legendary artists.
5: Okay.
4: To perform, so we like there are obviously really great artists that are actually close to Calgary and okay. even in Canada, mm-hmm. but we largely see a lot of our artists coming directly from India okay. or other parts of the world, the U.S. and even some around Canada.
5: Okay.
4: So this Raga Rang is actually yeah. bringing together what I think like eight musicians and two Kathak dancers,
5: mm-hmm.
4: and it's going to be primarily a Hindustani music ensemble, so it's the North Indian style of music,
5: yeah.
4: and yes, you can see there's vocal, there's sarangi, yeah. there's violin, there's sarod, there's harmonium, there's vocal and sitar and tabla.
5: Yeah,
4: so it is a

0: whenever you want it, wherever you are, at the palm of your hands. Listen to FM 94.7 anywhere with the Fairchild Radio app. Available now for free on your device's player or app store. Connecting you to the community. Anytime, anywhere.
1: ਪੰਜਾਬ ਤੋਂ ਪ੍ਰਸਿੱਧ ਪੱਤਰਕਾਰ ਜਤਿੰਦਰ ਪੰਨੂ ਜੀ ਨੂੰ ਸੋਮਵਾਰ ਤੋਂ ਸ਼ੁੱਕਰਵਾਰ ਰੇਡੀਓ ਸੁਰਸੰਗਮ 94.7 FM ਤੇ ਸੁਣੋ ਹਫਤੇ ਦੇ 20 ਘੰਟੇ ਰੇਡੀਓ ਸੁਰਸੰਗਮ radiosursangam.ca ਫੋਨ 403-585-0910 ਰੇਡੀਓ ਸੁਰਸੰਗਮ
2: ਕੈਲਗਰੀਜ਼ ਓਲਡੈਸਟ ਬਿਗੇਸਟ ਐਂਡ ਓਨਲੀ ਸਾਊਥ ਏਸ਼ੀਅਨ ਰੇਡੀਓ ਸਟੇਸ਼ਨ ਸਬਰੰਗ ਰੇਡੀਓ 94.7 FM
3: ਮੰਡੇ ਟਿਊਜ਼ਡੇ ਥਰਸਡੇ ਫਰਾਈਡੇ 7 ਟੂ 8 PM ਸੰਡੇਜ਼ 1 ਟੂ 5 PM
2: ਵਿਜ਼ਿਟ sabrang.ca
4: The following program speaks to the South Asian community. Uniting the world for your listening pleasure at Fairchild Radio, the multicultural spirit of Calgary, CHKF 94.7 FM.

0: ਹਰ ਸਮੇਂ ਤੁਹਾਡੇ ਸੰਗ ਤੁਹਾਡਾ ਆਪਣਾ ਇਹ ਰੇਡੀਓ ਸੁਰ ਸੰਗਮ
1: ਓਹੋ ਅੱਜ ਫੇਰ ਨਹੀਂ ਲੋਡ ਮਿਲਿਆ
2: ਕੀ ਹੋਇਆ
1: ਬਸ ਪੁੱਛਣਾ ਇੰਸ਼ੋਰੈਂਸ ਕਨਫਰਮੇਸ਼ਨ ਨਹੀਂ ਆਈ ਟਾਈਮ ਤੇ ਹੁਣ ਫੇਰ ਇੱਕ ਦਿਨ ਵੇਟ ਕਰਨੀ ਪੈਣੀ ਹੈ ਤੇ ਬੱਚਿਆਂ ਨੂੰ ਫੇਰ ਨਹੀਂ ਮਿਲ ਹੋਣਾ ਦੋ ਦਿਨ
2: ਓਹੋ ਰਹਿ ਗਏ ਨਾ ਫੇਰ ਪਿੱਛੇ ਮੈਂ ਸੁਣਿਆ ਹੈ ਸੋਨਿਕ ਇੰਸ਼ੋਰੈਂਸ ਦੇ ਮਾਨਸ ਪਹੁਜਾ ਅਤੇ ਰਮਨ ਵੜੈਚ ਤੇ ਉਹਨਾਂ ਦੀ ਟੀਮ ਇੰਸ਼ੋਰੈਂਸ ਕਨਫਰਮੇਸ਼ਨ ਬਹੁਤ ਜਲਦੀ ਪ੍ਰੋਵਾਈਡ ਕਰਵਾ ਦਿੰਦੀ ਹੈ ਤੇ ਉਹ ਤਾਂ ਪੋਰਟਲ ਵੀ ਸੈੱਟ ਕਰ ਦਿੰਦੇ ਨੇ ਤਾਂ ਕਿ ਤੁਸੀਂ ਆਪ ਹੀ ਕਨਫਰਮੇਸ਼ਨ ਦੇ ਸਕੋ ਬਸ਼ਰਤੇ ਤੁਹਾਡੀ ਇੰਸ਼ੋਰੈਂਸ ਐਕਟਿਵ ਹੈ ਤੁਸੀਂ ਅੱਜ ਹੀ ਉਹਨਾਂ ਨੂੰ ਫੋਨ ਕਰੋ ਤੇ ਜਲਦੀ ਤੋਂ ਜਲਦੀ ਗੱਲ ਕਰਕੇ ਕੋਈ ਹੱਲ ਲੱਭੋ ਤਾਂ ਕਿ ਅਗਲੀ ਵਾਰੀ ਤੁਸੀਂ ਘਰ ਟਾਈਮ ਤੇ ਆ ਸਕੋ ਤੇ ਬੱਚਿਆਂ ਨਾਲ ਟਾਈਮ ਵੀ ਸਪੈਂਡ ਕਰ ਸਕੋ ਫੋਨ ਨੰਬਰ ਹੈ ਮਾਨਸ ਪਹੁਜਾ 5871321208 ਜਾਂ ਰਮਨ ਵੜੈਚ 7807530001 ਸੋਨਿਕ ਇੰਸ਼ੋਰੈਂਸ
3: ਮਰਸੀਡੀਜ਼ ਕਾਰ ਖਰੀਦਣਾ ਚਾਹੁੰਦੇ ਹੋ ਹੁਣ ਕੈਨੇਡਾ ਦੇ ਵਿੱਚ ਤੁਹਾਡੇ ਸੁਪਨੇ ਸੱਚ ਹੋਣ ਦਾ ਸਮਾਂ ਆ ਗਿਆ
4: ਕੈਨੇਡਾ ਦੇ ਵਿੱਚ ਮਰਸੀਡੀਜ਼ ਦੀ ਸਭ ਤੋਂ ਵੱਡੀ ਡੀਲਰਸ਼ਿਪ ਕੈਲਗਰੀ 에어ਪੋਰਟ ਦੇ ਨੇੜੇ ਮਰਸੀਡੀਜ਼ ਬੈਂਸ ਕੰਟਰੀ ਹਿੱਲ ਪਹੁੰਚੋ ਤੇ ਸਿੱਧੀ ਗੱਲਬਾਤ ਕਰੋ ਗੌਰਵ ਸ਼ਰਮਾ ਦੇ ਨਾਲ ਪੰਜਾਬੀ ਹਿੰਦੀ ਉਰਦੂ ਜਾਂ ਫਿਰ ਅੰਗਰੇਜ਼ੀ ਦੇ ਵਿੱਚ ਗੱਲਬਾਤ ਕਰੋ ਗੌਰਵ ਸ਼ਰਮਾ ਤੁਹਾਨੂੰ ਦੇਣਗੇ ਵਧੀਆ ਸਲਾਹ ਤੇ ਵਧੀਆ ਡੀਲਸ ਮਰਸੀਡੀਜ਼ ਬੈਂਸ ਕੰਟਰੀ ਹਿੱਲਸ 70 ਦੇ ਕਰੀਬ ਕਾਰਾਂ ਦੀ ਡਿਸਪਲੇ ਵਾਲਾ ਵੱਡਾ ਸ਼ੋਰੂਮ ਸਭ ਦਾ ਮਾਣ ਸਭ ਦੀ ਚਾਹਤ ਆਪਣੀ ਸੁਪਨਮਈ ਕਾਰ ਖਰੀਦਣ ਲਈ ਗੌਰਵ ਸ਼ਰਮਾ ਨੂੰ ਸ਼ੋਰੂਮ ਚ ਜਾ ਕੇ ਮਿਲੋ ਜਾਂ ਫਿਰ ਫੋਨ ਕਰ ਲਓ 4039036757
3: ਮਰਸੀਡੀਜ਼ ਬੈਂਸ ਕੰਟਰੀ ਹਿੱਲਸ
5: ਕੀ ਤੁਹਾਡੇ ਪਰਿਵਾਰ ਵਿੱਚ ਕਿਸੇ ਨੂੰ ਹੋਮ ਕੇਅਰ ਦੀ ਜ਼ਰੂਰਤ ਹੈ ਆਪਣੇ ਹੀ ਘਰ ਅੰਦਰ ਆਪਣੀ ਬੋਲੀ ਵਿੱਚ ਹੋਮ ਕੇਅਰ ਪ੍ਰਾਪਤ ਕਰਨ ਲਈ YYC ਹੋਮ ਕੇਅਰ ਵਾਲਿਆਂ ਦਾ ਅਗਲਾ ਸੰਦੇਸ਼ ਸੁਣੋ
6: ਸਤਿ ਸ਼੍ਰੀ ਅਕਾਲ ਜੀ ਮੇਰਾ ਨਾਮ ਵੀਰਪਾਲ ਕੌਰ ਟਾਟਾ ਮੈਂ ਫਾਊਂਡਰ ਆ YYC ਹੋਮ ਕੇਅਰ ਸਰਵਿਸਿਜ਼ ਦੀ ਐਂਡ ਮੈਂ ਪੈਰਾਮੈਡੀਕਲ ਬਾਈ ਪ੍ਰੋਫੈਸ਼ਨ ਐਟ YYC ਹੋਮ ਕੇਅਰ ਸਰਵਿਸਿਜ਼ ਅਸੀਂ ਘਰਾਂ ਦੇ ਵਿੱਚ ਹੋਮ ਕੇਅਰ ਪ੍ਰੋਵਾਈਡ ਕਰਦੇ ਹਾਂ ਜਿਹਦੇ ਵਿੱਚ ਅਸੀਂ ਸਰਕਾਰ ਨੂੰ ਸਿੱਧਾ ਬਿੱਲ ਕਰਦੇ ਹਾਂ ਅੰਡਰ ਕਲਾਇੰਟ ਡਾਇਰੈਕਟਰ ਹੋਮ ਕੇਅਰ ਇਨਵਾਈਸੀ ਪ੍ਰੋਗਰਾਮ ਇਹਦੇ ਲਈ ਗੌਰਮੈਂਟ ਫੰਡਿੰਗ ਹੈਗੀ ਆ ਉਹਦੇ ਲਈ ਤੁਹਾਨੂੰ ਕੋਈ ਵੀ ਕੁਐਸਚਨ ਹੋਣ ਤੁਸੀਂ ਸਾਨੂੰ ਫੋਨ ਕਰ ਸਕਦੇ ਹੋ 8257600983 ਤੇ ਥੈਂਕ ਯੂ
2: ਕੈਨੇਡਾ ਵਿੱਚ ਰਹਿੰਦਿਆਂ ਇੰਸ਼ੋਰੈਂਸ ਦੀ ਬਹੁਤ ਅਹਿਮੀਅਤ ਹੈ ਕਿਸੇ ਵੀ ਤਰ੍ਹਾਂ ਦੀ ਇੰਸ਼ੋਰੈਂਸ ਲਈ ਪੰਜਾਬ ਇੰਸ਼ੋਰੈਂਸ ਦੇ ਰੀਜਨਲ ਮੈਨੇਜਰ ਹਰਪਿੰਦਰ ਸਿੱਧੂ ਨਾਲ ਅੱਜ ਹੀ ਸੰਪਰਕ ਕਰੋ ਸੁਪਰ ਵੀਜ਼ਾ ਲਾਈਫ ਇੰਸ਼ੋਰੈਂਸ ਮੋਰਗੇਜ ਇੰਸ਼ੋਰੈਂਸ RESP ਦੀਆਂ ਵਧੀਆ ਸੇਵਾਵਾਂ ਲਈ ਪਿਛਲੇ ਲੰਮੇ ਅਰਸੇ ਤੋਂ ਕੈਲਗਰੀ ਵਿੱਚ ਜਾਣਿਆ ਪਹਿਚਾਣਿਆ ਨਾਮ ਹੈ ਹਰਪਿੰਦਰ ਸਿੱਧੂ ਇਹ ਇੰਸ਼ੋਰੈਂਸ ਲਈ ਨਾਮਵਰ ਕੰਪਨੀਆਂ ਨਾਲ ਕੰਮ ਕਰਦੇ ਹਨ ਹੋਰ ਜਾਣਕਾਰੀ ਲਈ ਪੰਜਾਬ ਇੰਸ਼ੋਰੈਂਸ ਦੇ ਹਰਪਿੰਦਰ ਸਿੱਧੂ ਨਾਲ 403-404-3500 ਤੇ ਸੰਪਰਕ ਕਰੋ
4: ਆਪਣੇ ਘਰ ਦਾ ਦੂਜਾ ਨਾਂ ਆ ਸਕੂਨ ਤੇ ਕੈਨੇਡਾ ਚ ਘਰ ਖਰੀਦਣਾ ਇੱਕ ਵੱਡੀ ਚੁਣੌਤੀ
5: ਘਰ ਖਰੀਦਣ ਤੋਂ ਪਹਿਲਾਂ ਇਤਮਾਨ ਨਾਲ ਕਿਸੇ ਪ੍ਰੋਫੈਸ਼ਨਲ ਦੀ ਸਲਾਹ ਜ਼ਰੂਰ ਲਓ
4: ਵਧੀਆ ਘਰ ਖਰੀਦਣਾ ਪੈਸੇ ਬਚਾਉਣੇ ਨੇ ਸਿਰਦਰਦੀ ਤੋਂ ਵੀ ਬਚਣਾ ਤੇ ਯਾਦ ਕਰ ਲਓ ਇੱਕ ਨਾਮ ਮਨਦੀਪ ਸਿੰਘ ਗਿੱਲ
5: ਸਿਰਫ ਘਰ ਖਰੀਦਣ ਲਈ ਹੀ ਨਹੀਂ ਬਲਕਿ ਵੇਚਣਾ ਵੀ ਹੋਵੇ ਤਾਂ ਬਿਲਕੁਲ ਸਹੀ ਸਲਾਹ ਦੇਣਗੇ ਮਨਦੀਪ ਸਿੰਘ ਗਿੱਲ
4: ਘਰ ਖਰੀਦਣ ਤੇ ਵੇਚਣ ਲਈ ਮੈਕਸਵੈਲ ਸੈਂਟਰਲ ਦੇ ਨਾਲ ਕੰਮ ਕਰਦੇ ਮਨਦੀਪ ਸਿੰਘ ਗਿੱਲ ਦੇਣ

0: ਇਹ ਵਧੀਆ ਸਲਾਹ ਤੇ ਪ੍ਰੋਫੈਸ਼ਨਲ ਸਰਵਿਸ
1: ਭਰੋਸੇਯੋਗ ਰੀਅਲਟਰ ਮਨਦੀਪ ਸਿੰਘ ਗਿੱਲ ਦਾ ਨੰਬਰ ਨੋਟ ਕਰੋ 403-617-1868
0: ਜੇਕਰ ਕਰ ਰਹੇ ਹੋ ਘਰ ਖਰੀਦਣ ਤੇ ਵੇਚਣ ਦੀ ਪਲੈਨਿੰਗ ਮਨਦੀਪ ਸਿੰਘ ਗਿੱਲ ਨੂੰ ਕਾਲ ਕਰ ਲਓ ਜਾਂ ਵਿਜ਼ਿਟ ਕਰੋ ਉਹਨਾਂ ਦੀ ਵੈਬਸਾਈਟ mandeep.realtor
1: ਮੈਕਸਵੈਲ ਸੈਂਟਰਲ ਦੇ ਰੀਅਲਟਰ ਮਨਦੀਪ ਸਿੰਘ ਗਿੱਲ 403-617-1868
2: ਕੀ ਤੁਸੀਂ ਲੰਮੀ ਲਾਈਨਾਂ ਅਤੇ ਡਾਕਟਰ ਦੀਆਂ ਵੇਟਿੰਗ ਲਿਸਟ ਤੋਂ ਪਰੇਸ਼ਾਨ ਹੋ ਹੁਣ ਫਿਕਰ ਛੱਡੋ ਕਿਉਂਕਿ ਤੁਹਾਡੇ ਆਪਣੇ ਸ਼ਹਿਰ ਵਿੱਚ ਆ ਗਿਆ ਹੈ ਸਿਹਤ ਦਾ ਅਸਲੀ ਪਹਿਰੇਦਾਰ ਓਏਸਿਸ ਸਮਾਈਲ ਮੈਡੀਕਲ ਸਨਰਿਜ ਮਾਲ ਦੇ ਨਾਲ ਸੁਪਰ ਸਟੋਰ ਵਾਲੇ ਪਲਾਜ਼ਾ ਵਿੱਚ ਸਥਿਤ ਇਸ ਕਲੀਨਿਕ ਵਿੱਚ ਤੁਹਾਡੀ ਆਪਣੀ ਭਾਸ਼ਾ ਬੋਲਣ ਵਾਲੇ ਮੇਲ ਅਤੇ ਫੀਮੇਲ ਡਾਕਟਰਸ ਹਰ ਕਦਮ ਤੇ ਤੁਹਾਡੇ ਨਾਲ ਹਨ ਚਾਹੇ ਗੱਲ ਹੋਵੇ ਬੱਚਿਆਂ ਦੀ ਜਾਂ ਫਿਰ ਬਜ਼ੁਰਗਾਂ ਦੀ ਇੱਥੇ ਸਾਰਿਆਂ ਲਈ ਸੁਵਿਧਾਵਾਂ ਮੌਜੂਦ ਹਨ ਅਪਾਇੰਟਮੈਂਟ ਨਹੀਂ ਬਣੀ ਕੋਈ ਚੱਕਰ ਹੀ ਨਹੀਂ ਸਿੱਧੇ ਚਲੇ ਆਓ ਇੱਥੇ ਵਾਕ ਇਨ ਵਿੱਚ ਖੁੱਲਾ ਸਵਾਗਤ ਹੈ ਨਵੇਂ ਪੇਸ਼ੈਂਟਸ ਦਾ ਵੀ ਨਿੱਘਾ ਵੈਲਕਮ ਫੈਮਿਲੀ ਕੇਅਰ ਤੋਂ ਲੈ ਕੇ ਮੈਡੀਕਲ ਚੈੱਕਅਪ ਅਤੇ ਕ੍ਰੋਨਿਕ ਬਿਮਾਰੀਆਂ ਦੇ ਇਲਾਜ ਤੱਕ ਸਭ ਕੁਝ ਇੱਕੋ ਛੱਤ ਹੇਠ ਅਸੀਂ ਹਫਤੇ ਦੇ 6 ਦਿਨ ਖੁੱਲੇ ਆ ਤੇ ਉਹ ਵੀ ਦੇਰ ਸ਼ਾਮ ਤੱਕ ਤਾਂ ਦੇਰ ਕਿਸ ਗੱਲ ਦੀ ਅੱਜ ਹੀ ਡਾਇਲ ਕਰੋ 587-617-4696 587-617-4696 ਓਏਸਿਸ ਸਮਾਈਲ ਮੈਡੀਕਲ ਤੁਹਾਡੀ ਸਿਹਤ ਸਾਡੀ ਜ਼ਿੰਮੇਵਾਰੀ 587-617-4696
3: ਸੋਹਣੇ ਘਰ ਦੀ ਨਿਸ਼ਾਨੀ ਹੁੰਦੀ ਹੈ ਸ਼ਾਨਦਾਰ ਫਲੋਰਿੰਗ ਜਿੱਥੇ ਕਦਮ ਰੱਖਦਿਆਂ ਹੀ ਤੁਹਾਡੇ ਮਹਿਮਾਨ ਫਲੋਰਿੰਗ ਕੰਪਨੀ ਦਾ ਪਤਾ ਪੁੱਛਣ ਲੱਗ ਜਾਣ ਤੇ ਉਹ ਪਤਾ ਹੈ ਕੈਲਗਰੀ ਕਾਰਪੇਟ ਐਂਪਾਇਰ ਜਿੱਥੇ ਤੁਸੀਂ ਲੈ ਸਕਦੇ ਹੋ ਆਪਣੀ ਪਸੰਦ ਦੀ ਫਲੋਰਿੰਗ ਦਾ ਸਮਾਨ ਫਲੋਰਿੰਗ ਘਰ ਦਾ ਹੋਵੇ ਜਾਂ ਹੋਵੇ ਕਮਰਸ਼ੀਅਲ ਨਵਾਂ ਲਵਾਉਣਾ ਹੋਵੇ ਜਾਂ ਹੋਵੇ ਰੈਨੋਵੇਸ਼ਨ ਦਾ ਪਲਾਨ ਕਾਰਪੇਟ ਹਾਰਡਵੁੱਡ ਲੈਮੀਨੇਟ ਟਾਇਲ ਤੇ ਹੋਰ ਸ਼ਾਨਦਾਰ ਫਲੋਰਿੰਗ ਦੇ ਡਿਜ਼ਾਈਨਾਂ ਨਾਲ ਭਰਿਆ ਹੈ ਇਹਨਾਂ ਦਾ ਸ਼ੋਰੂਮ ਅੱਜ ਹੀ ਇਹਨਾਂ ਦੇ ਸ਼ੋਰੂਮ ਤੇ ਪੁੱਜੋ 2935 19th Street ਨਾਰਥ ਈਸਟ ਕੈਲਗਰੀ ਕੈਲਗਰੀ ਕਾਰਪੇਟ ਐਂਪਾਇਰ ਫੋਨ ਨੰਬਰ 403-510-1515 2935 19th Street ਨਾਰਥ ਈਸਟ ਕੈਲਗਰੀ
1: ਗਰੋਸਰੀ ਖਰੀਦਣ ਲਈ ਹਮੇਸ਼ਾ ਯਾਦ ਰੱਖੋ ਕੈਲਗਰੀ ਦਾ ਮਸ਼ਹੂਰ ਸਾਂਝਾ ਪੰਜਾਬ ਗਰੋਸਰੀ ਸਟੋਰ
0: ਤਾਜ਼ੀਆਂ ਸਬਜ਼ੀਆਂ ਫਲ ਫਰੂਟ ਦਾਲਾਂ ਮਸਾਲੇ ਤੇ ਬਰਤਨਾਂ ਤੋਂ ਇਲਾਵਾ ਘਰਾਂ ਦੀ ਵਰਤੋਂ ਦਾ ਹਰ ਸਮਾਨ ਮਿਲੇਗਾ ਕੀਮਤਾਂ ਘੱਟ ਤੇ ਕੁਆਲਿਟੀ A1
1: ਜਾਣਿਆ ਪਛਾਣਿਆ ਨਾਮ ਹੈ ਸਾਂਝਾ ਪੰਜਾਬ ਗਰੋਸਰੀ ਸਟੋਰ
0: ਤੁਹਾਡੀ ਗਰੋਸਰੀ ਦੀਆਂ ਲੋੜਾਂ ਪੂਰੀਆਂ ਕਰਨ ਲਈ ਸਾਂਝਾ ਪੰਜਾਬ ਦੀਆਂ ਕੈਲਗਰੀ ਦੇ ਵਿੱਚ ਹਨ 6 ਲੋਕੇਸ਼ਨਾਂ ਹਫਤੇ ਦੇ 7 ਦਿਨ ਸਵੇਰੇ 9 ਵਜੇ ਤੋਂ ਲੈ ਕੇ ਸ਼ਾਮ 9 ਵਜੇ ਤੱਕ
1: ਸਾਂਝਾ ਪੰਜਾਬ ਗਰੋਸਰੀ ਸਟੋਰ ਪਹਿਲੀ ਲੋਕੇਸ਼ਨ 331-3690 ਵੈਸਟ ਵਿੰਡ ਡਰਾਈਵ
0: ਦੂਜੀ ਲੋਕੇਸ਼ਨ 117-7771 Avenue
1: ਤੀਜੀ ਲੋਕੇਸ਼ਨ 570-6520 ਫਾਲਕਨ ਰਿਜ ਬੁਲੇਵਾਰਡ
0: ਚੌਥੀ ਲੋਕੇਸ਼ਨ 606 ਸਿਟੀ ਸਕੇਪ ਸਕਿਓਰ
1: ਪੰਜਵੀਂ ਲੋਕੇਸ਼ਨ 3150-235 ਰੈਡ ਐਂਬਰਸ ਵੇ
0: ਛੇਵੀਂ ਲੋਕੇਸ਼ਨ 445 ਕੈਰਿੰਗਟਨ ਬੁਲੇਵਾਰਡ ਨਾਰਥ ਵੈਸਟ ਕੈਲਗਰੀ
1: ਸਾਂਝਾ ਪੰਜਾਬ ਗਰੋਸਰੀ ਸਟੋਰ ਦੀਆਂ 6 ਲੋਕੇਸ਼ਨਾਂ ਦਾ ਸਾਂਝਾ ਫੋਨ ਨੰਬਰ
0: 403-835-2222 ਰੇਡੀਓ ਸੁਰਸੰਗਮ 94.7 FM ਦੇ ਨਾਲ ਤੁਸੀਂ ਜੁੜੇ ਹੋਏ ਹੋ ਤੇ ਮੈਂ ਤੁਹਾਡੀ ਹੋਸਟ ਸਵੇਨ ਕੌਰ ਜੱਸੜ ਅੱਜ 8 ਸਤੰਬਰ ਦਿਨ ਮੰਗਲਵਾਰ ਹੈ ਤੇ ਹਰ ਰੋਜ਼ ਦੀ ਤਰ੍ਹਾਂ 1 ਘੰਟੇ ਤੱਕ ਇਸ ਪ੍ਰੋਗਰਾਮ ਦੇ ਵਿੱਚ ਤੁਹਾਡਾ ਤੇ ਸਾਡਾ ਸਾਥ ਬਣਿਆ ਰਹੇਗਾ ਪ੍ਰੋਗਰਾਮ ਦੇ ਵਿੱਚ ਹਾਜ਼ਰ ਹੋਣਗੇ ਪੰਜਾਬ ਤੋਂ ਪ੍ਰਸਿੱਧ ਪੱਤਰਕਾਰ ਜਤਿੰਦਰ ਪੰਨੂ ਜੀ ਤੇ ਅਸੀਂ ਉਹਨਾਂ ਕੋਲੋਂ ਬਹੁਤ ਸਾਰੇ ਮੁੱਦਿਆਂ ਤੇ ਤਫਸੀਲ ਦੇ ਵਿੱਚ ਜਾਣਕਾਰੀ ਹਾਸਲ ਕਰਾਂਗੇ ਜਿਹਦੇ ਵਿੱਚ ਕੁਛ ਖਾਸ ਮੁੱਦੇ ਜਿਹੜੇ ਅੱਜ ਦੇ ਹੋਣਗੇ ਉਹਨਾਂ ਦੀ ਥੋੜਾ ਜਿਹਾ ਵਿਸਥਾਰ ਤੁਹਾਡੇ ਨਾਲ ਸਾਂਝਾ ਕਰ ਲੈਂਦੇ ਹਾਂ ਚੰਡੀਗੜ੍ਹ ਦੇ ਲਾਗੇ ਇੱਕ ਸਕੂਲ ਹੈ ਜਿੱਥੇ ਇੱਕ ਸਿੱਖ ਸਟੂਡੈਂਟ ਦੇ ਨਾਲ ਰੈਗਿੰਗ ਕੀਤੀ ਗਈ ਹੈ ਮਾਮਲਾ ਇੰਨਾ ਭੱਗ ਗਿਆ ਕਿ ਅਕਾਲ ਤਖਤ ਸਾਹਿਬ ਤੱਕ ਚਲਾ ਗਿਆ ਤੇ ਕੇਸ ਵੀ ਦਰਜ ਹੋਇਆ ਪੂਰਾ ਮਸਲਾ ਕੀ ਹੈ ਆਪਾਂ ਨੂੰ ਸਭ ਤੋਂ ਜਾਣਾਂਗੇ ਆਪਰੇਸ਼ਨ ਬਲੂ ਸਟਾਰ ਦੇ ਦੌਰਾਨ ਉਸ ਵੇਲੇ ਦੇ ਦੁਕਾਨਦਾਰਾਂ ਨੂੰ ਪਲਾਟ ਦੇਣ ਦੇ ਹੁਕਮ ਦਿੱਤੇ ਗਏ ਨੇ ਇਸ ਤੋਂ ਇਲਾਵਾ ਸੁਖਬੀਰ ਬਾਦਲ ਨੂੰ ਬਹਿਬਲ ਕਲਾਂ ਗੋਲੀ ਕਾਂਡ ਦੀ ਜਾਂਚ ਕਰ ਰਹੀ ਸਿੱਟ ਨੇ ਇੱਕ ਵਾਰੀ ਫਿਰ ਸੱਦ ਲਿਆ ਰਾਹੁਲ ਗਾਂਧੀ ਨਾਰੇ ਲਾਉਂਦਾ ਸੀ ਚੌਂਕੀਦਾਰ ਚੋਰ ਹੈ ਤੇ ਉਸ ਮਾਣਹਾਨੀ ਦੇ ਕੇਸ ਦੇ ਵਿੱਚ ਰਾਹੁਲ ਗਾਂਧੀ ਦੇ ਨਾਲ ਕੇਸ ਭਾਵੇ ਕੀ ਉਸ ਬਾਰੇ ਵੀ ਤਫਸੀਲ ਚ ਪੰਨੂ ਸਾਹਿਬ ਤੁਹਾਨੂੰ ਦੱਸਣਗੇ ਕੁਛ ਹੀ ਮਿੰਟਾਂ ਦੇ ਵਿੱਚ ਜਤਿੰਦਰ ਪੰਨੂ ਜੀ ਫੋਨ ਲਾਈਨ ਤੇ ਹਾਜ਼ਰ ਹੋਣਗੇ ਜੀ ਪ੍ਰੋਗਰਾਮ ਨੂੰ ਸਪਾਂਸਰ ਕੀਤਾ ਹੈ ਜੀ ਸੋਨਿਕ ਇੰਸ਼ੋਰੈਂਸ ਤੋਂ ਮਾਨਸ ਪਹੁਜਾ ਨੇ ਮਾਨਸ ਪਹੁਜਾ ਜਿਹੜੇ ਕਿ ਦਾਵਾ ਕਰਦੇ ਨੇ ਕਿ ਪੂਰੇ ਅਲਬਰਟਾ ਦੇ ਵਿੱਚ ਉਹਨਾਂ ਨਾਲੋਂ ਬੈਸਟ ਰੇਟ ਤੇ ਟਰੱਕ ਇੰਸ਼ੋਰੈਂਸ ਕੋਈ ਨਹੀਂ ਕਰਦਾ ਸੋ ਜੇਕਰ ਤੁਸੀਂ ਟਰੱਕ ਓਨਰ ਹੋ ਟਰੱਕ ਦੀ ਇੰਸ਼ੋਰੈਂਸ ਕਰਾਉਣਾ ਚਾਹੁੰਦੇ ਹੋ ਤੇ ਮਾਨਸ ਪਹੁਜਾ ਦੇ ਇਸ ਦਾਅਵੇ ਦਾ ਤੁਸੀਂ ਵੀ ਫਾਇਦਾ ਚੁੱਕ ਸਕਦੇ ਹੋ ਉਹਨਾਂ ਨੂੰ ਕਾਲ ਕਰ ਲਓ

587-832-1208 ਤੇ ਸੋਨਿਕ ਇੰਸ਼ੋਰੈਂਸ ਤੋਂ ਮਾਨਸ ਪਹੁਜਾ। ਪ੍ਰੋਗਰਾਮ ਦੇ ਅਗਲੇ ਸਪਾਂਸਰ ਨੇ ਜੀ YYC ਹੋਮ ਕੇਅਰ ਵਾਲੇ ਵੀਰਪਾਲ ਕੌਰ ਟੱਟ ਹੋਰੀ ਤੇ ਉਹਨਾਂ ਦੀ ਪੂਰੀ ਟੀਮ ਘਰਾਂ ਦੇ ਵਿੱਚ ਬਜ਼ੁਰਗਾਂ ਦੀ ਸਾਂਭ ਸੰਭਾਲ ਦੀਆਂ ਸਰਵਿਸਿਸ ਦਿੰਦੇ ਨੇ। ਜੇਕਰ ਤੁਹਾਡੇ ਵੀ ਘਰ ਦੇ ਵਿੱਚ ਬਜ਼ੁਰਗ ਨੇ ਤੇ ਉਹਨਾਂ ਦੀ ਸਾਂਭ ਸੰਭਾਲ ਲਈ ਤੁਸੀਂ ਚੰਗੀ ਟੀਮ ਲੱਭ ਰਹੇ ਹੋ ਤਾਂ ਤੁਸੀਂ ਵੀਰਪਾਲ ਕੌਰ ਟੱਟ ਹੋਰਾਂ ਨੂੰ ਕਾਲ ਕਰ ਸਕਦੇ ਹੋ। ਇਹਨਾਂ ਦਾ ਸਟਾਫ ਉਸੇ ਹੀ ਬੋਲੀ ਦੇ ਵਿੱਚ ਗੱਲ ਕਰੇਗਾ ਜਿਹੜੀ ਬੋਲੀ ਸਾਡੇ ਬਜ਼ੁਰਗਾਂ ਨੂੰ ਸਮਝ ਆਉਂਦੀ ਹੈ ਤੇ ਫਿਰ ਹੋਰ ਵੀ ਈਜ਼ੀ ਹੋ ਜਾਂਦਾ ਇੱਕ ਦੂਜੇ ਦੇ ਨਾਲ ਐਡਜਸਟ ਕਰਨਾ। ਸੋ ਵੱਡੀ ਗੱਲ ਇਹ ਹੈ ਕਿ ਬਿੱਲ ਵੀ ਸਿੱਧਾ ਸਰਕਾਰ ਨੂੰ ਕਰਦੇ ਨੇ। ਸੋ ਇਹਨਾਂ ਨੂੰ ਕਾਲ ਕਰ ਸਕਦੇ ਹੋ ਤੁਸੀਂ 8257600983 YYC ਹੋਮ ਕੇਅਰ। ਅਗਲਾ ਸੁਨੇਹਾ ਓਏਸਿਸ ਸਮਾਈਲ ਮੈਡੀਕਲ ਵਾਲਿਆਂ ਦਾ। ਸਾਨਰਿਜ ਮਾਲ ਦੇ ਲਾਗੇ ਨੇ, ਨਿਊ ਪੇਸ਼ੈਂਟਸ ਐਕਸੈਪਟ ਕਰ ਰਹੇ ਨੇ, ਐਕਸਪਰਟਸ ਡਾਕਟਰ ਦੀ ਵੱਡੀ ਟੀਮ ਹੈ ਇਹਨਾਂ ਕੋਲ। ਇੱਥੇ ਜਾਣ ਲਈ ਤੁਹਾਨੂੰ ਕਿਸੇ ਵੀ ਅਪਾਇੰਟਮੈਂਟ ਦੀ ਲੋੜ ਨਹੀਂ, ਲੰਬੀਆਂ ਲਾਈਨਾਂ ਦੇ ਵਿੱਚ ਲੱਗਣ ਦੀ ਲੋੜ ਨਹੀਂ, ਤੁਸੀਂ ਵਾਕ ਇਨ ਜਾ ਸਕਦੇ ਹੋ। ਹਫ਼ਤੇ ਦੇ 6 ਦਿਨ ਖੁੱਲ੍ਹੇ ਹੁੰਦੇ ਨੇ ਅਤੇ ਇਹਨਾਂ ਦਾ ਫੋਨ ਨੰਬਰ 587-617-4696 ਹੈ ਜੀ, ਓਏਸਿਸ ਸਮਾਈਲ ਮੈਡੀਕਲ। ਪ੍ਰੋਗਰਾਮ ਦੇ ਅਗਲੇ ਸਪਾਂਸਰ ਮਰਸਡੀਜ਼ ਬੈਂਜ਼ ਕੰਟਰੀ ਹਿਲਸ ਨੇ ਜੀ। ਕੈਨੇਡਾ ਦੀ ਸਭ ਤੋਂ ਵੱਡੀ ਡੀਲਰਸ਼ਿਪ ਹੈ, ਸਟਾਰ ਡੀਲਰਸ਼ਿਪ ਦਾ ਅਵਾਰਡ ਇਹਨਾਂ ਦੇ ਕੋਲ ਹੈ। ਜੇਕਰ ਤੁਸੀਂ ਮਰਸਡੀਜ਼ ਦੇ ਬ੍ਰਾਂਡ ਦੇ ਨਾਲ ਜੁੜਨਾ ਚਾਹੁੰਦੇ ਹੋ ਤੇ ਗੌਰਵ ਸ਼ਰਮਾ ਨੂੰ ਕਾਲ ਕਰ ਲਓ, ਇਹ ਤੁਹਾਡੀ ਡੀਲ ਨੂੰ ਹੋਰ ਵੀ ਸੌਖਿਆ ਕਰਨਗੇ। ਇਹਨਾਂ ਦਾ ਫੋਨ ਨੰਬਰ 4039036757 ਹੈ ਜੀ, ਮਰਸਡੀਜ਼ ਬੈਂਜ਼ ਕੰਟਰੀ ਹਿਲਸ।

0: ਪੰਜਾਬ ਤੋਂ ਪ੍ਰਸਿੱਧ ਪੱਤਰਕਾਰ ਜਤਿੰਦਰ ਪੰਨੂ ਜੀ ਸਾਡੇ ਨਾਲ ਫੋਨ ਲਾਈਨ ਤੇ ਹਾਜ਼ਰ ਨੇ। ਪੰਨੂ ਸਾਹਿਬ ਸਤਿ ਸ੍ਰੀ ਅਕਾਲ, ਸਵਾਗਤ ਹੈ ਜੀ ਪ੍ਰੋਗਰਾਮ ਚ ਤੁਹਾਡਾ।
1: ਜੀ ਸ਼ੁਕਰੀਆ ਸਵੀਰ, ਸਤਿ ਸ੍ਰੀ ਅਕਾਲ ਜੀ।
0: ਜੀ ਪੰਨੂ ਸਾਹਿਬ, ਪ੍ਰੋਗਰਾਮ ਦੀ ਸ਼ੁਰੂਆਤ ਜਿਹੜੀ ਹੈ ਉਹ ਆਪਰੇਸ਼ਨ ਬਲੂ ਸਟਾਰ ਦੇ ਨਾਲ ਜੁੜੀ ਹੋਈ ਖਬਰ ਦਿੰਦੇ ਹਾਂ। ਖਬਰ ਆਈ ਹੈ ਕਿ ਦੁਕਾਨਦਾਰਾਂ ਨੂੰ ਪਲਾਟ ਦੇਣ ਦਾ ਹੁਕਮ ਦਿੱਤਾ ਗਿਆ। ਇਹ ਕਿਹੜੇ ਦੁਕਾਨਦਾਰ ਨੇ ਤੇ ਕੀ ਹੈ ਜੀ ਸਾਰੀ ਖਬਰ?
1: ਸੁਨੀਲ ਜੀ, ਅਸੀਂ ਲੋਕ ਜਿਹੜੇ ਉਸ ਪੀੜ੍ਹੀ ਵਾਲੇ ਆ ਜਿਨ੍ਹਾਂ ਨੇ ਆਪਰੇਸ਼ਨ ਬਲੂ ਸਟਾਰ ਦਾ ਵੇਖਿਆ, ਸਾਨੂੰ ਇਹ ਪਤਾ ਕਿ ਆਪਰੇਸ਼ਨ ਬਲੂ ਸਟਾਰ ਤੋਂ ਪਹਿਲਾਂ ਦਰਬਾਰ ਸਾਹਿਬ ਦੇ ਇਰਦ ਗਿਰਦ ਬਹੁਤ ਭੀੜੀਆਂ ਘੱਟ ਚੌੜੀਆਂ ਗਲੀਆਂ ਤੇ ਸੜਕਾਂ ਸੀ ਜਿਨ੍ਹਾਂ ਚ ਦੁਕਾਨਾਂ ਹੁੰਦੀਆਂ ਸੀ। ਛੋਟੇ ਛੋਟੇ ਬਾਜ਼ਾਰ ਸੀਗੇ ਪਰ ਉਹਨਾਂ ਚ ਕਮਾਈ ਬਹੁਤ ਸੀ ਦੁਕਾਨਦਾਰ, ਕਿਉਂਕਿ ਗੁਜ਼ਾਰਾ ਨਾਲ ਸੌਖਾ ਚੱਲਦਾ ਸੀ। ਜਦੋਂ ਆਪਰੇਸ਼ਨ ਬਲੂ ਸਟਾਰ ਹੋਇਆ ਉਦੋਂ ਉਹ ਲੋਕ ਇੱਕ ਤਾਂ ਉੱਜੜ ਗਏ, ਕੁਛ ਤਾਂ ਆਪਰੇਸ਼ਨ ਬਲੂ ਸਟਾਰ ਚ ਗੋਲੇ ਗਾਲੇ ਚੱਲਦਿਆਂ ਚ ਦੁਕਾਨਾਂ ਟੱਟ ਗਈਆਂ, ਸੜ ਗਈਆਂ, ਕਈ ਕੁਛ ਹੋਇਆ, ਕੁਛ ਲੁੱਟ ਖੋਹ ਵੀ ਹੋਈ
0: ਜੀ।
1: ਲੁੱਟ ਖੋਹ ਲੁਟੇਰਿਆਂ ਨੇ ਵੀ ਉਹਨਾਂ ਨੇ ਕੀਤੀ ਕਿ ਇਸ ਵੇਲੇ ਜਦੋਂ ਕੋਈ ਹੋਰ ਆਉਂਦਾ ਨੀ ਤੇ ਜਿੰਨਾ ਮਾਲ ਲੁੱਟਿਆ ਜਾਂਦਾ ਲੁੱਟ ਲਓ। ਇਹਦੇ ਨਾਲ ਨਾਲ ਜਿਹੜੀਆਂ ਸਿਕਿਉਰਿਟੀ ਫੋਰਸਾਂ ਉਹਨਾਂ ਦੇ ਲੋਕਾਂ ਨੇ ਬਹੁਤ ਸਾਰੀ ਲੁੱਟ ਖੋਹ ਜਿਹੜੇ ਖਾਸ ਕਰਕੇ ਪੰਜਾਬ ਵਾਲੀਆਂ ਸੀ, ਬਾਹਰ ਵਾਲੇ ਤੇ ਲਿਜਾ ਨਹੀਂ ਸਕਦੇ ਕਦੇ, ਉਹਨਾਂ ਤੇ ਜਦੋਂ ਕੈਂਪ ਜਾਣਾ ਹੁੰਦਾ ਸੀ ਤੇ ਉੱਥੇ ਤਲਾਸ਼ੀ ਹੁੰਦੀ ਸੀ, ਡਿਊਟੀ ਤੇ ਆਉਣ ਲੱਗਿਆ ਗਿਣ ਕੇ ਸਮਾਨ ਲਿਆਉਂਦੇ ਵਾਪਸੀ ਦੀ ਗਿਣ ਕਰ ਲੈਂਦੇ ਸੀ। ਜਿਹੜੀਆਂ ਪੰਜਾਬ ਵਾਲੀਆਂ ਸਿਕਿਉਰਿਟੀ ਫੋਰਸਾਂ ਸੀ ਇਹਨਾਂ ਚੋਂ ਕਈਆਂ ਲੋਕਾਂ ਨੇ ਉਦੋਂ ਘੱਟ ਭਰ ਲਏ, ਪਰ ਦੁਕਾਨਦਾਰ ਤੇ ਵਿਚਾਰੇ ਉੱਜੜ ਕੇ ਉਹਨਾਂ ਦੇ ਪੱਲੇ ਕੀ ਪਿਆ। ਉਹਦੇ ਬਾਅਦ ਹੋਇਆ ਇਹ ਕਿ ਸਰਕਾਰ ਨੇ ਇੱਕ ਫੈਸਲਾ ਕਰ ਲਿਆ ਕਿ ਉੱਥੇ ਦਰਬਾਰ ਸਾਹਿਬ ਦੇ ਘੇਰੇ ਘੇਰੇ ਸੁੰਦਰੀਕਰਨ ਯੋਜਨਾ ਬਣਾਉਣੀ ਆ, ਉਹਨੂੰ ਗਲਿਆਰਾ ਪ੍ਰਾਜੈਕਟ ਆਖਿਆ ਗਿਆ, ਕਾਰੀਡੋਰ ਪ੍ਰਾਜੈਕਟ। ਉਸ ਗਲਿਆਰਾ ਯੋਜਨਾ ਚ ਉਹ ਸਾਰੇ ਬਾਜ਼ਾਰ ਜਿਹੜੇ ਆ ਇੱਕ ਤਰ੍ਹਾਂ ਬੰਦ ਕਰ ਦਿੱਤੇ ਗਏ ਤੇ ਜਿਹੜੇ ਉਹ ਦੁਕਾਨਦਾਰ ਸੀ ਉਹਨਾਂ ਨੂੰ ਆਖਿਆ ਦੁਕਾਨਾਂ ਇੱਥੇ ਕੋਈ ਨੀ ਚੱਲਣੀਆਂ, ਤੁਹਾਨੂੰ ਆਲਟਰਨੇਟਿਵ ਥਾਵਾਂ ਦਿਆਂਗੇ। ਸੁਰਜੀਤ ਸਿੰਘ ਬਰਨਾਲੇ ਦੀ ਸਰਕਾਰ ਵੇਲੇ ਜਦੋਂ ਅੰਮ੍ਰਿਤਸਰ ਬੱਸ ਸਟੈਂਡ ਦੇ ਕੋਲ ਸੂਰਜ ਚੰਦਰ ਸਿੰਘ ਤੋਂ ਪਰਾਂ ਜਦੋਂ ਅਸੀਂ ਹਾਲ ਗੇਟ ਤੋਂ ਜਾਂਦੇ ਹਾਂ ਤੇ ਬਹੁਤ ਸਾਰਾ ਏਰੀਆ ਸੜਕ ਦੇ ਨਾਲ ਦੋਵੇਂ ਪਾਸੇ ਖਾਲੀ ਪਿਆ ਸੀ, ਇੱਥੇ ਦੁਕਾਨਾਂ ਬਣਾ ਕੇ ਦੇਣੀਆਂ ਸ਼ੁਰੂ ਕੀਤੀਆਂ, ਏਦਾਂ ਦੀਆਂ ਕੁਝ ਹੋਰ ਥਾਵਾਂ ਲੱਭੀਆਂ।

0: ਉਹ ਕਹਿੰਦੀ ਅਸੀਂ ਇੱਥੇ ਕੀ ਕਰਾਂਗੇ, ਨਿੱਕੀਆਂ ਨਿੱਕੀਆਂ ਦੁਕਾਨਾਂ। ਸਰਕਾਰ ਨੇ ਆਖਿਆ ਦੁਕਾਨਾਂ ਨਿੱਕੀਆਂ ਨੇ, ਜਿੱਡੀਆਂ ਤੁਹਾਡੀਆਂ ਦੁਕਾਨਾਂ ਉੱਥੇ ਸੀ ਉਹਦੇ ਨਾਲ ਵੱਡੀਆਂ ਤੁਹਾਨੂੰ ਇੱਥੇ ਮਿਲਣਗੀਆਂ, ਹਵਾਦਾਰ ਦੁਕਾਨਾਂ ਹੋਣਗੀਆਂ, ਵਿਚਾਰੇ ਪਾਰਕਿੰਗ ਵਾਸਤੇ ਵੀ ਥਾਂ ਹੋਊਗੀ, ਤੁਸੀਂ ਇੱਥੇ ਆ ਜਾਓ। ਉਹਨੇ ਆਖਿਆ ਤੁਸੀਂ ਪਾਰਕਿੰਗ ਦੀ ਥਾਂ ਵੀ ਦੇ ਦਿਓਗੇ, ਦੁਕਾਨਾਂ ਵੀ ਖੁੱਲੀਆਂ ਦੇ ਦਿਓਗੇ। ਦਰਬਾਰ ਸਾਹਿਬ ਦੇ ਲਾਗੇ ਜਿੰਨੇ ਸੰਗਤ ਆਉਂਦੀ ਸੀ, ਪੌਦੇ ਜਾਂਦੇ ਲੋਕ ਸਮਾਨ ਖਰੀਦਦੇ ਸੀ, ਉਨੀ ਇੱਥੇ ਗਾਹਕ ਇੰਨੇ, ਤੁਸੀਂ ਸਾਨੂੰ ਕਿੱਥੇ ਲਿਆ ਕੇ ਪੇਸ਼ ਕਰ ਦੋਗੇ? ਸਾਡਾ ਉੱਥੇ ਜਿਹੜਾ ਕਾਰੋਬਾਰ ਚੱਲਦਾ ਸੀ, ਉਹ ਕਾਰੋਬਾਰ ਤਾਂ ਤੁਸੀਂ ਲਿਆ ਸਕਦੇ, ਇੱਥੇ ਕਾਰੋਬਾਰ ਚੱਲਦਿਆਂ ਕਿੰਨੇ ਸਾਲ ਲੱਗ ਜਾਣਗੇ? ਤਰੀਕ ਜੀ ਅਸੀਂ ਵੇਖਿਆ ਉਹ ਜਿਹੜੇ ਉਸ ਵਕਤ ਦੇ ਦੁਕਾਨਦਾਰ ਉੱਥੇ ਸ਼ਿਫਟ ਕਰ ਗਏ ਸੀ, ਅੱਜ ਉਹ ਸੌਖੀ ਪੁਜੀਸ਼ਨ ਦੇ ਵਿੱਚ ਨੇ। ਚੌਖੀ ਸੌਖੀ ਪੁਜੀਸ਼ਨ ਧੋਣ ਦੇ ਬਾਵਜੂਦ ਇਹ ਗੱਲ ਨੋਟ ਕਰਨੀ ਪੈਂਦੀ ਹੈ ਕਿ ਪਹਿਲੇ 20-22 ਸਾਲ ਉਹਨਾਂ ਨੇ ਬਹੁਤ ਔਖੇ ਕੱਟੇ, ਗਾਹਕ ਉੱਥੇ ਘੱਟ ਆਉਂਦਾ ਸੀ, ਦੁਕਾਨਾਂ ਨਵੀਆਂ ਬਣੀਆਂ ਸੀ, ਬਾਜ਼ਾਰ ਵੀ ਨਵੇਂ ਸੀ, ਮਾਹੌਲ ਏਦਾਂ ਦਾ ਸੀ ਕਿ ਉੱਥੇ ਡਰਦੇ ਬਹਿੰਦੇ ਵੀ ਨਹੀਂ ਸੀ, ਕਦੇ ਪੁਲਿਸ ਆ ਗਈ, ਕਦੇ ਬੰਦੂਕਾਂ ਵਾਲੇ ਆ ਗਏ, ਹੁਣ ਉਹਨਾਂ ਨੇ ਪੈਰ ਜੰਮਿਆ। ਪਰ ਉਹਨਾਂ ਚੋਂ ਜਿਹੜੇ ਲੋਕ ਰਹਿ ਗਏ ਸੀ ਉਹਨਾਂ ਨੂੰ ਇੱਕ ਖਾਸ ਪਾਸੇ ਤੋਂ ਜਾ ਕੇ ਸਰਕਾਰੀ ਜ਼ਮੀਨ ਦਿੱਤੀ ਗਈ, ਉਹਦਾ ਰੇਟ ਬਹੁਤ ਵੱਧ ਰੱਖਿਆ ਗਿਆ, ਉਹ ਅਰਜ਼ੀਆਂ ਦਿੰਦੇ ਰਹੇ। ਸਰਕਾਰਾਂ ਰੇਟ ਘਟਾਉਣ ਦੀ ਥਾਂ ਤੇ ਹਰ ਵਾਰੀ ਵਧਾਉਂਦੀਆਂ ਰਹੀਆਂ। ਉਹ ਰੇਟ ਜਾਂ ਉਹ 1000 ਰੁਪਏ ਗਜ ਸੀ, ਅੱਜ ਉਹ 30000 ਰੁਪਏ ਗਜ ਤੋਂ ਵੀ ਵੱਧ ਇਹਨਾਂ ਨੇ ਕਰਤਾ। ਉਹ ਦੁਕਾਨਦਾਰ ਕਹਿੰਦੇ ਜੀ ਅਸੀਂ ਦੇ ਨੀ ਸਕਦੇ। ਹੁਣ ਹਾਈਕੋਰਟ ਨੇ ਫੈਸਲਾ ਕਰਤਾ ਕਿ ਇਹ ਉਦੋਂ ਦੇ ਲੋਕ ਜਿਹੜੇ ਆ ਹੁਣ ਤੱਕ ਤੁਰੇ ਫਿਰਦੇ ਆ, ਇਹਨਾਂ ਨੂੰ ਜਿੰਨਾ ਮਰਜ਼ੀ ਕਿਸੇ ਸਰਕਾਰ ਨੇ ਰੇਟ ਵਧਾਇਆ ਹੋਵੇ, ਪਿਛਲੀਆਂ ਸਰਕਾਰਾਂ ਵਧਾਉਂਦੀਆਂ ਰਹੀਆਂ ਤੇ ਗਲਤ ਕਰਦੀਆਂ, ਹੁਣ ਵਾਲੀਆਂ ਵਧਾਇਆ ਤੇ ਇਹਨੇ ਗਲਤ ਕੀਤਾ। ਤੁਸੀਂ ਇਹਨਾਂ ਨੂੰ ਉਸ ਵਕਤ ਦਾ ਜਿਹੜਾ 1000 ਰੁਪਇਆ ਗਜ ਦਾ ਰੇਟ ਸੀ ਉਸੇ ਦੇ ਉੱਤੇ ਜ਼ਮੀਨਾਂ ਦਿਓ, ਪਲਾਟ ਦਿਓ ਤੇ ਉੱਥੇ ਜਾ ਕੇ ਆਪਣੇ ਕਾਰੋਬਾਰ ਸ਼ੁਰੂ ਕਰ। ਇਹ ਮੈਂ ਸਮਝਾ ਕਿ ਹਾਈਕੋਰਟ ਨੇ ਬਹੁਤ ਵੱਡੀ ਰਿਲੀਫ ਉਹਨਾਂ ਨੂੰ ਦਿੱਤੀ ਹੈ। ਹੁਣ ਇਹਦੇ ਉੱਤੇ ਸਰਕਾਰ ਨੂੰ ਕਿਸੇ ਕਿਸਮ ਦਾ ਨਾ ਨੁਕਰ ਦਾ ਪਿਆਰ ਨਹੀਂ ਕਰਨਾ ਚਾਹੀਦਾ, ਉਹਨਾਂ ਨਾਲ ਪਹਿਲਾਂ ਹੀ ਬਹੁਤ ਬੜੀ ਹੋ ਚੁੱਕੀ ਆ, 42 ਸਾਲ ਤਾਂ ਹੋ ਗਿਆ ਧੱਕੇ ਖਾਂਦਿਆਂ, ਉਹਨਾਂ ਨੂੰ ਹੋਰ ਕਾਬ ਨਹੀਂ ਕਰਨਾ ਚਾਹੀਦਾ
1: ਜੀ। ਪੰਨੂ ਸਾਹਿਬ, ਜਦੋਂ ਪੰਜਾਬ ਦੇ ਵਿੱਚ ਬੇਅਦਬੀ ਦੀ ਗੱਲ ਚੱਲਦੀ ਹੈ ਤੇ ਇੱਦਾਂ ਲੱਗਦਾ ਵੀ ਅਕਾਲੀਆਂ ਦਾ ਖਹਿੜਾ ਨਹੀਂ ਛੁੱਟਦਾ। 2015 ਦੇ ਬਹਿਬਲ ਕਲਾਂ ਗੋਲੀਕਾਂਡ ਦੀ ਜਾਂਚ ਕਰ ਰਹੀ ਜਿਹੜੀ ਵਿਸ਼ੇਸ਼ ਜਾਂਚ ਟੀਮ ਹੈ ਸੈੱਟ ਹੈ, ਉਹਨੇ ਸੁਖਬੀਰ ਸਿੰਘ ਬਾਦਲ ਨੂੰ ਇੱਕ ਵਾਰੀ ਫਿਰ ਸੱਦ ਲਿਆ ਜੀ। ਪੂਰੀ ਖਬਰ ਕੀ ਹੈ?
0: ਦੇਖੋ, ਉਦੋਂ 2015 ਚ ਪਹਿਲਾਂ ਪਿੰਡ ਬੁਰਜੀਵਾਨ ਸਿੰਘ ਵਾਲਾ ਚੋਂ ਸ੍ਰੀ ਗੁਰੂ ਗ੍ਰੰਥ ਸਾਹਿਬ ਦਾ ਸਰੂਪ ਚੋਰੀ ਹੋਇਆ, ਫਿਰ ਪਿੰਡ ਬਰਗਾੜੀ ਦੇ ਗੁਰਦੁਆਰਾ ਸਾਹਿਬ ਦੇ ਬਾਹਰ ਇਸ਼ਤਿਹਾਰ ਲੱਗਾ ਤੇ ਤੁਸੀਂ ਸੱਚੇ ਸੌਦਿਆਂ ਦੀ ਬੇਇੱਜ਼ਤੀ ਕੀਤੀ ਹੈ, ਤੇ ਸੱਚੇ ਸੌਦਿਆਂ ਨੇ ਆਖਿਆ ਤੁਹਾਡੇ ਗੁਰੂ ਸਾਹਿਬ ਦੀ ਬੇਇੱਜ਼ਤੀ ਅਸੀਂ ਕਰਾਂਗੇ। ਫਿਰ ਜਿਹੜਾ ਸਰੂਪ ਸੀ ਉਹਨੂੰ ਕਿਸੇ ਥਾਂ ਦੇ ਉੱਤੇ ਲਿਜਾ ਕੇ ਪਾੜਿਆ ਗਿਆ ਤੇ ਮੋਟਰਸਾਈਕਲਾਂ ਦੇ ਉੱਤੇ ਗਰੁੱਪ ਬਣਾ ਕੇ ਅੱਡ ਅੱਡ ਥਾਵਾਂ ਤੇ ਪਿੰਡਾਂ ਚ ਰੂੜੀਆਂ ਤੇ ਸੜਕਾਂ ਤੇ ਖਿਲਾਰਿਆ ਗਿਆ। ਇਹ ਜਿਹੜੀ ਬੇਅਦਬੀ ਹੋਈ ਉਹਦੇ ਰੋਸ ਦੇ ਵਿੱਚ ਸਿੱਖ ਸੰਗਤ ਨੇ ਦੋ ਥਾਵਾਂ ਤੇ ਧਰਨਾ ਦਿੱਤਾ, ਇੱਕ ਕੋਟਕਪੁਰੇ ਤੇ ਇੱਕ ਬਹਿਬਲ ਕਲਾਂ ਪਿੰਡ ਦੇ ਮੰਡੀ ਦੇ ਵਿੱਚ ਜਾ ਕੇ ਦਿੱਤਾ। ਉਹਨਾਂ ਦੋਵਾਂ ਥਾਵਾਂ ਤੋਂ ਧਰਨਾ ਚੁਕਾਉਣ ਵਾਸਤੇ ਉਦੋਂ ਅਕਾਲੀ ਭਾਜਪਾ ਸਰਕਾਰ ਸੀ, ਇਹਨਾਂ ਨੇ ਪੁਲਿਸ ਭੇਜੀ, ਗੋਲੀ ਚਲਾਈ, ਬੰਦੇ ਦੋ ਮਰ ਗਏ, ਬਾਕੀਆਂ ਦੀ ਕੁੱਟਮਾਰ ਹੋਈ। ਉਹ ਮਾਮਲਾ ਬਹੁਤ ਦੂਰ ਤੱਕ ਚਲਾ ਗਿਆ। ਇਹਨਾਂ ਨੇ ਫਿਰ ਆਪਣੇ ਤੌਰ ਤੇ ਹੀ ਜਾਂਚ ਪੜਤਾਲ ਕੀਤੀ, ਅਸੀਂ ਆਹ ਕਰਾਂਗੇ ਉਹ ਕਰਾਂਗੇ। ਦੋਸ਼ੀਆਂ ਵਾਲੇ ਮੂੰਹ ਨਹੀਂ ਸੀ ਕਰਦੇ ਜਿਹਨਾਂ ਨੇ ਸ੍ਰੀ ਗੁਰੂ ਗ੍ਰੰਥ ਸਾਹਿਬ ਦਾ ਸਰੂਪ ਚੋਰੀ ਕੀਤਾ ਸੀ ਤੇ ਪਾੜ ਕੇ ਬੇਅਦਬੀ ਕੀਤੀ ਸੀ। ਇਹਨਾਂ ਬੰਦਿਆਂ ਨੂੰ ਜਿਹੜੇ ਇਸ ਵੇਲੇ ਪ੍ਰੋਟੈਸਟ ਕਰਦੇ ਸੀ, ਇਹਨਾਂ ਨੂੰ ਫੜੀ ਜਾਣ। ਉਦੋਂ ਸੁਖਬੀਰ ਸਿੰਘ ਬਾਦਲ ਨੇ ਇੱਕ ਪ੍ਰੈਸ ਕਾਨਫਰੰਸ ਕਰਕੇ ਆਖਿਆ ਸੀ ਮੇਰੇ ਉੱਤੇ ਸੱਚੇ ਪਾਤਸ਼ਾਹ ਨੇ ਮਿਹਰ ਕੀਤੀ ਤੇ ਸੱਚੇ ਪਾਤਸ਼ਾਹ ਦੀ ਕਿਰਪਾ ਨਾਲ ਹੁਣ ਮੈਂ ਦੋਸ਼ੀ ਲੱਭ ਲਿਆ ਤੇ ਦੋਸ਼ੀਆਂ ਬਾਰੇ ਆ ਪੁਲਿਸ ਦੇ ADGP ਸਾਹਿਬ ਬੈਠੇ ਆ ਇਹ ਦੱਸ ਦੇਣਗੇ ਤੇ ਮੈਂ ਗੁਰੂ ਦਾ ਸ਼ੁਕਰਾਨਾ ਕਰਨ ਗੁਰਦੁਆਰੇ ਚੱਲਿਆ ਮੱਥਾ ਟੇਕਣ। ਵਿੱਚੋਂ ਪ੍ਰੈਸ ਕਾਨਫਰੰਸ ਚ ਉੱਠ ਕੇ ਚਲਾ ਗਿਆ ਸੀ। ਜਿਹੜੇ ਦੋਸ਼ੀ ਇਹਨਾਂ ਨੇ ਪੇਸ਼ ਕੀਤੇ ਉਹਨਾਂ ਦੀ ਬਹੁਤ ਬੁਰੀ ਹਾਲਤ ਸੀ ਤੇ ਆਖਿਆ ਗਿਆ ਕਿ ਆਹ ਨੇ ਕੁਝ ਦਿਨ ਕੁੱਟਮਾਰ ਹੁੰਦੀ ਰਹੀ, ਸਾਰੇ ਪਾਸੇ ਰੌਲਾ ਪੈ ਗਿਆ ਕਿ ਇਹਦੇ ਬੇਗਨਾ ਬੰਦੇ ਤੁਸੀਂ ਕੁੱਟੀ ਜਾਂਦੇ, ਇਹਦੇ ਕਸੂਰ ਹੀ ਕੋਈ ਨੀ। ਮੁੜ ਕੇ ਸੁਖਬੀਰ ਸਿੰਘ ਬਾਦਲ ਦੀ ਸਰਕਾਰ ਹੁੰਦਿਆਂ ਹੀ ਉਹਨਾਂ ਨੂੰ ਛੱਡਣਾ ਪੈ ਗਿਆ, ਉਹ ਕੇਸ ਨੂੰ ਉਲਟਾ ਪੈ ਗਿਆ। ਫਿਰ ਉਹਨਾਂ ਨੇ ਆਖਿਆ ਕਿ ਭੁਲੇਖਾ ਲੱਗ

0: ਵਿਜੇ ਪ੍ਰਤਾਪ ਕੱਲਾ ਰਹਿ ਗਿਆ ਤੇ ਇਹਨੇ ਰਿਪੋਰਟ ਪੇਸ਼ ਕਰਤੀ। ਇਹਦੀ ਰਿਪੋਰਟ ਹਾਈਕੋਰਟ ਚ ਜਾ ਕੇ ਹਵਾਲਦਾਰ ਨੇ ਆਖਿਆ ਜੀ ਮੈਨੂੰ ਝੂਠਾ ਫਸਾਇਆ ਜਾ ਰਿਹਾ, ਤੇ ਹਾਈਕੋਰਟ ਦੇ ਜਿਹੜਾ ਜੱਜ ਬੈਠਾ ਸੀ ਉਹਦੇ ਕੋਲ ਅਰਜੀ ਕੱਲੇ ਹਵਾਲਦਾਰ ਦੀ ਗਈ ਪਰ ਉਹਨੇ ਸਾਰਿਆਂ ਨੂੰ ਛੱਡਤਾ। ਇਹਦਾ ਨਤੀਜਾ ਕੀ ਹੋਇਆ ਕਿ ਕੁੰਵਰ ਵਿਜੇ ਪ੍ਰਤਾਪ ਸਿੰਘ ਗੁੱਸੇ ਚ ਆ ਕੇ ਅਸਤੀਫਾ ਦੇ ਗਿਆ ਤੇ ਮੁੜ ਕੇ ਆਮ ਆਦਮੀ ਪਾਰਟੀ ਵੱਲੋਂ MLA ਬਣ ਗਿਆ। ਹੁਣ ਤਾਂ ਉਹਦੀ ਉਹਨਾਂ ਨਾਲ ਵੀ ਨੀ ਬਣਦੀ, ਬੰਦਾ ਉਹ ਸੱਚਾ ਤੇ ਹੈਗਾ ਪਰ ਜਿੱਦੀ ਬਹੁਤ ਹੈ, ਇਸ ਕਰਕੇ ਕਿਸੇ ਨਾਲ ਵੀ ਨੀ ਬਣਦੇ। ਇਹਨਾਂ ਨੇ ਉਸ ਤੋਂ ਬਾਅਦ ਜਿਹੜੀ ਜਾਂਚ ਪੜਤਾਲ ਆਮ ਆਦਮੀ ਪਾਰਟੀ ਨੇ ਆ ਕੇ ਕਰਾਈ, ਇੱਕ ਟੀਮ, ਦੂਜੀ ਟੀਮ, ਤੀਜੀ ਟੀਮ, ਹੁਣ ਸ਼ਾਇਦ ਚੌਥੀ ਜਾਂ ਪੰਜਵੀਂ ਟੀਮ ਲੱਗੀ ਹੈ। ਉਹ ਕਦੇ ਕਿਸੇ ਨੂੰ ਸੱਦ ਲੈਂਦੇ, ਕਦੇ ਕਿਸੇ ਨੂੰ। ਸੁਖਬੀਰ ਸਿੰਘ ਬਾਦਲ ਨੂੰ ਵੀ ਅੱਗੇ ਸੱਦਿਆ, ਫਿਰ ਦੋੜੀ ਨੇ ਸੱਦਿਆ, ਹੁਣ ਫੇਰ ਉਹਨੂੰ ਸੱਦ ਲਿਆ। ਐਸ 11 ਤਰੀਕ ਨੂੰ ਉਹਨੂੰ ਪੇਸ਼ੀ ਵਾਸਤੇ ਕਹਿ ਦਿੱਤਾ। ਜੇ ਇਸ ਤਰ੍ਹਾਂ ਮੁੜ ਮੁੜ ਕੇ ਸੱਦਣਗੇ ਕੋਈ ਵੀ ਜਾਂਚ ਟੀਮ, ਜਦੋਂ ਇੰਨੀ ਵਾਰੀ ਜਾਂਚ ਕਰਦੀ ਆ ਜਾਂ ਟੀਮ ਵਾਰ ਵਾਰ ਬਦਲਦੀ ਆ, ਜਿੰਨੇ ਵੀ ਅਫਸਰ ਆਉਣਗੇ ਹਰ ਵਾਰੀ ਆਪਣੇ ਰਿਪੋਰਟ ਲਿਖਣਗੇ ਤੇ ਉਹਨਾਂ ਰਿਪੋਰਟਾਂ ਦਾ ਸਿੱਟਾ ਹੀ ਹੋਏਗਾ, ਤੇ ਰਿਪੋਰਟਾਂ ਇੱਕ ਦੂਜੇ ਨਾਲ ਮੈਚ ਨਹੀਂ ਕਰਨੀਆਂ ਤੇ ਅੰਤਰੋਂ ਅਦਾਲਤ ਵਿੱਚ ਜਾ ਕੇ ਕੇਸ ਮਿਸ ਮੈਚਿੰਗ ਦੇ ਚੱਕਰ ਵਿੱਚ ਰੱਦ ਹੋ ਜਾਣਾ। ਵਿਗੜਨਾ ਤੇ ਕਿਸੇ ਦਾ ਕੱਖ ਨਹੀਂ, ਪਰ ਇਹ ਚ ਰੌਲਾ ਗੋਲਾ ਜਿਹੜਾ ਪੈ ਜਾਂਦਾ ਉਹਦੇ ਵਿੱਚ ਹੁਣ ਉਹਨੂੰ ਸੁਖਬੀਰ ਸਿੰਘ ਬਾਦਲ ਨੂੰ ਇੱਕ ਵਾਰੀ ਫੇਰ ਸੱਦਿਆ ਗਿਆ ਤੇ ਆ ਕੇ ਪੇਸ਼ ਹੋਏ।
1: ਜੀ ਪੰਜ ਸਭ 7 ਸਤੰਬਰ ਨੂੰ ਪੰਜਾਬ ਅਤੇ ਹਰਿਆਣਾ ਹਾਈਕੋਰਟ ਦੇ ਨਵੇਂ ਚੀਫ਼ ਜਸਟਿਸ ਅਸ਼ਵਨੀ ਕੁਮਾਰ ਮਿਸ਼ਰਾ ਦਾ ਸਹੁੰ ਚੁੱਕ ਸਮਾਗਮ ਸੀ। ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਤੇ ਉਹਨਾਂ ਦੇ ਕੈਬਨਿਟ ਮੰਤਰੀਆਂ ਨੇ ਬਾਈਕਾਟ ਕੀਤਾ ਸੀ। ਇਸ ਤੋਂ ਬਾਅਦ ਵਿਵਾਦ ਬਹੁਤ ਵੱਧ ਗਿਆ, ਕੀ ਮਸਲਾ ਬਣਿਆ ਜੀ ਇਸ ਵੇਲੇ?
0: ਉਹਦੇ ਅਪਾਇੰਟਮੈਂਟ ਦੀ ਜਦੋਂ ਖਬਰ ਆਈ ਸੀ ਦਿੱਲੀ ਤੋਂ, ਪੰਜਾਬ ਦੀ ਸਰਕਾਰ ਨੇ ਮੰਤਰੀ ਮੰਡਲ ਦੀ ਮੀਟਿੰਗ ਲਾ ਕੇ ਖੜੇ ਪੈ ਕੇ ਉਹਦਾ ਵਿਰੋਧ ਕਰਤਾ ਸੀ ਕਿ ਅਸੀਂ ਇਹਦੇ ਨਾਲ ਸਹਿਮਤ ਨਹੀਂ, ਤੁਸੀਂ ਗਲਤ ਕਰ ਰਹੇ, ਇਹਨੂੰ ਬਦਲੋ। ਉਹਨਾਂ ਨੇ ਇਹ ਵੀ ਆਖਿਆ ਸੀ ਕਿ ਜਦੋਂ ਸੰਵਿਧਾਨ ਚ ਲਿਖਿਆ ਕਿ ਇਹੋ ਜਿਹੀ ਅਪਾਇੰਟਮੈਂਟ ਰਾਜ ਸਰਕਾਰ ਨਾਲ ਖਾਸ ਕਰਕੇ ਮੁੱਖ ਮੰਤਰੀ ਨਾਲ ਸਲਾਹ ਕਰਕੇ ਕੀਤੀ ਜਾਵੇਗੀ, ਤੁਸੀਂ ਆਪੇ ਕਿਉਂ ਕੀਤੀ? ਉਹ ਕਹਿੰਦੇ ਕਿ ਅਸੀਂ ਚਿੱਠੀ ਘੱਲੀ ਸੀ, ਮਹੀਨੇ ਤੋਂ ਵੱਧ ਹੋ ਗਿਆ, ਤੁਹਾਡਾ ਮੁੱਖ ਮੰਤਰੀ ਕੋਈ ਜਵਾਬ ਹੀ ਨਹੀਂ ਦਾ, ਇਸ ਕਰਕੇ ਅਸੀਂ ਆਪਣੇ ਤੌਰ ਤੇ ਅਪਾਇੰਟਮੈਂਟ ਕਰਤੀ। ਇਹ ਕਹਿੰਦੇ ਜੀ ਇੱਥੋਂ ਤੁਸੀਂ ਇੱਕੋ ਮਹੀਨੇ ਚ ਕਰਤੀ, ਪਰ ਪੰਜਾਬ ਤੋਂ ਜਸਟਿਸ ਸੰਧਾ ਵਾਲੀਆ ਉਹ ਸਿੱਖ ਸੀਗਾ, ਮੱਧ ਪ੍ਰਦੇਸ਼ ਤੇ ਜਾਗਿਆ ਸੀ, ਉੱਥੇ ਕਈ ਮਹੀਨਿਆਂ ਨੂੰ ਬਿਠਾ ਛੱਡਿਆ, ਉਹਨੂੰ ਸਹੁੰ ਹੀ ਚੁੱਕਣ ਦਿੱਤੀ ਭਾਜਪਾ ਦੀ ਸਰਕਾਰ ਨੇ, ਮੁੜਕੇ ਨੂੰ ਉੱਥੋਂ ਹਿਮਾਚਲ ਪ੍ਰਦੇਸ਼ ਚ ਟ੍ਰਾਂਸਫਰ ਕੀਤਾ ਗਿਆ। ਉਹਦੀ ਵਜ੍ਹਾ ਨਹੀਂ ਆਖਿਆ ਕਿ ਇੱਕ ਮਹੀਨੇ ਤੋਂ ਵੱਧ ਸਮਾਂ ਹੋ ਗਿਆ, ਉੱਥੇ ਤੁਸੀਂ ਰਾਜ ਸਰਕਾਰ ਦਾ ਕਹਿਣਾ ਮੰਨ ਲਿਆ, ਇੱਥੇ ਤੁਸੀਂ ਸਾਡੀ ਗੱਲ ਕਿਉਂ ਨੀ ਮੰਨਦੇ? ਇਹਦੇ ਉੱਤੇ ਰੱਫੜ ਵੱਧ ਗਿਆ। ਅਗਲੇ ਦਿਨ ਜਦੋਂ ਸਹੁੰ ਚੁੱਕ ਸਮਾਗਮ ਸੀ, ਗਵਰਨਰ ਸਾਹਿਬ ਦੋਵਾਂ ਰਾਜਾਂ ਦੇ ਚਲੇ ਗਏ, ਹਰਿਆਣੇ ਦੇ ਵੀ ਪੰਜਾਬ ਦੇ ਵੀ। ਰਵਾਇਤ ਇਹ ਹੈ ਕਿ ਸਹੁੰ ਤਾਂ ਗਵਰਨਰ ਨੇ ਚੁਕਾਉਣੀ ਹੁੰਦੀ ਹੈ, ਪਰ ਕਿਉਂਕਿ ਦੋਵਾਂ ਸੂਬਿਆਂ ਦੇ ਉੱਤੇ ਉਹਦਾ ਹੁਕਮ ਚੱਲਦਾ ਹਾਈਕੋਰਟ ਦੇ ਚੀਫ ਜਸਟਿਸ ਦਾ, ਇਸ ਕਰਕੇ ਦੋਵਾਂ ਸੂਬਿਆਂ ਦੇ ਵਿੱਚੋਂ ਜਿਹੜਾ ਗਵਰਨਰ ਸੀਨੀਅਰ ਹੋਵੇ ਉਹ ਸਹੁੰ ਚੁਕਾਉਂਦਾ ਤੇ ਦੂਸਰਾ ਲਾਗੇ ਬੈਠਦਾ। ਪੰਜਾਬ ਦੇ ਗਵਰਨਰ ਗੁਲਾਬ ਚੰਦ ਕਟਾਰੀਆ ਸੀਨੀਅਰ ਹੈ, ਇਹਨਾਂ ਨੇ ਸਹੁੰ ਚੁਕਾਤੀ ਨਵੇਂ ਚੀਫ ਜਸਟਿਸ ਨੂੰ, ਕੁਰਸੀਆਂ ਦੋਵਾਂ ਮੁੱਖ ਮੰਤਰੀਆਂ ਦੀਆਂ ਰੱਖੀਆਂ ਸੀ, ਉਹਨਾਂ ਚੋਂ ਪੰਜਾਬ ਦਾ ਮੁੱਖ ਮੰਤਰੀ ਗਿਆ ਜੀ, ਇਹਦੀ ਕੁਰਸੀ ਖਾਲੀ ਰਹੀ ਤੇ ਹਰਿਆਣੇ ਦਾ ਮੁੱਖ ਮੰਤਰੀ ਬੈਠਾ ਰਿਹਾ। ਕਾਰਵਾਈ ਪੰਜਾਬ ਦੇ ਚੀਫ ਸੈਕਟਰੀ ਨੇ ਚਲਾਉਣੀ ਸੀ, ਉਹਨੇ ਜਾ ਕੇ ਚਲਾ ਦਿੱਤੀ, ਸਾਰਾ ਕੰਮ ਕਰਤਾ। ਪੰਜਾਬ ਦਾ ਇੱਕ ਵੀ MLA ਇੱਕ ਵੀ ਮੰਤਰੀ ਹਾਕਮ ਪਾਰਟੀ ਦਾ ਨਹੀਂ ਰਿਹਾ, ਬਾਕੀਆਂ ਦੇ ਵਿੱਚੋਂ ਵੀ ਸ਼ਾਇਦ ਕੱਲੀ ਬੀਬੀ ਗਨੀਵ ਕੌਰ ਮਜੀਠੀਆ ਗਈ, ਹੋਰ ਕਿਸੇ ਦਾ ਮੈਨੂੰ ਕੋਈ ਜ਼ਿਕਰ ਉੱਥੇ ਨਹੀਂ ਲੱਭਾ ਕਿ ਉੱਥੇ ਗਏ। ਇਹਨੂੰ ਮੁੱਦਾ ਬਹੁਤ ਬਣਾਇਆ ਗਿਆ ਕਿ ਪੰਜਾਬ ਸਰਕਾਰ ਨੇ ਨਵੇਂ ਆਏ ਚੀਫ ਜਸਟਿਸ ਦੀ ਬੇਇੱਜ਼ਤੀ ਕੀਤੀ ਹੈ, ਇਹਨਾਂ ਨੇ ਵਿਵਾਦ ਖੜਾ ਕੀਤਾ ਬਦੋ ਬਦੀ। ਉਹਨਾਂ ਨੇ ਖੜੇ ਪੈਰੀ ਜਵਾਬ ਦੇ ਦਿੱਤਾ ਕਿ ਇੱਕ ਤਾਂ ਦੱਸੋ ਕਿ ਜਸਟਿਸ ਸੰਧਾ ਵਾਲੀਆ ਨੂੰ ਕੀ ਗੱਲ, ਉਹ ਸਿੱਖ ਸੀ ਤਾਂ ਨਹੀਂ ਪ੍ਰਵਾਨ ਕਰਦੇ, ਉਹਨੂੰ ਮੱਧ ਪ੍ਰਦੇਸ਼ ਤੋਂ ਕਿਉਂ ਮੋੜ ਦਿੱਤਾ ਗਿਆ? ਫਿਰ ਲਿਸਟ ਦਿੱਤੀ ਕਿ ਫਲਾਨੇ ਫਲਾਨੇ ਫਲਾਨੇ ਥਾਵਾਂ ਦੇ ਉੱਤੇ ਵੀ ਵਿਰੋਧ ਹੋਇਆ, ਉੱਥੇ ਅਸੀਂ ਕੀਤਾ ਸੀ, ਉੱਥੇ ਵੀ ਜੱਜਾਂ ਦਾ ਵਿਰੋਧ ਹੋਇਆ। ਅਜੇ ਇੱਕ ਹਫ਼ਤਾ ਪਹਿਲਾਂ ਸਵਲੀਨ ਤੁਹਾਨੂੰ ਯਾਦ ਹੋਏਗਾ, ਆਪਾਂ ਆਪਸ ਵਿੱਚ ਪ੍ਰੋਗਰਾਮ ਚ ਗੱਲ ਕੀਤੀ ਸੀ ਕਿ ਰਾਜਸਥਾਨ ਦੀ ਹਾਈਕੋਰਟ ਦੇ ਐਕਟਿਵ ਚੀਫ ਜਸਟਿਸ ਜਿਹੜਾ ਉਹਦੇ ਖਿਲਾਫ ਵਕੀਲਾਂ ਨੇ ਉੱਥੇ ਨਾਅਰੇ ਲਾਏ ਆ, ਹਮਾਰਾ ਮੁਖੀਆ ਚੋਰ ਹੈ, ਚੀਫ ਜਸਟਿਸ ਚੋਰ ਹੈ। ਇਹ ਗੱਲ ਸਾਰਿਆਂ ਨੂੰ ਪਤਾ ਕਿ ਉੱਥੇ ਜਿਹੜਾ ਚੀਫ ਜਸਟਿਸ ਸੀ ਉਹ, ਕਿਉਂਕਿ ਭਾਰਤ ਸਰਕਾਰ ਦੇ ਸੁਪਰੀਮ ਕੋਰਟ ਦੇ ਸਭ ਤੋਂ ਵੱਡੇ ਜੱਜ

0: ਦੁਨੀਆਂ ਕੰਨ ਦੇ ਬਹੁਤ ਨੇੜੇ ਦਾ ਔਰ ਸੁਪਰੀਮ ਕੋਰਟ ਦੇ ਇੱਕ ਜੱਜ ਨੇ ਤਿੰਨ ਵਾਰ ਚਿੱਠੀ ਲਿਖੀ ਚੀਫ ਜਸਟਿਸ ਨੂੰ ਕਿ ਉਹਦਾ ਕਰਕੇ ਤੁਹਾਡੀ ਵੀ ਬਦਨਾਮੀ ਹੋ ਰਹੀ ਤੁਸੀਂ ਉਹਨੂੰ ਉੱਥੋਂ ਬਦਲ ਦਿਓ ਨਾਲੇ ਉਹ ਚੀਫ ਜਸਟਿਸ ਨਹੀਂ ਐਕਟਿੰਗ ਚੀਫ ਜਸਟਿਸ ਆ ਉਹਦੇ ਬਣਨ ਦਾ ਹੱਕਦਾਰ ਨਹੀਂ ਤੁਸੀਂ ਉੱਥੇ ਕਿਉਂ ਬਿਠਾਇਆ ਆਪਣੀ ਪੇਰੈਂਟ ਸਟੇਟ ਚ ਲੱਗ ਨਹੀਂ ਸਕਦਾ ਉਹਦੀ ਆਪਣੀ ਸਟੇਟ ਰਾਜਸਥਾਨ ਤੁਸੀਂ ਕਿਉਂ ਬਿਠਾਇਆ ਪਰ ਚੀਫ ਜਸਟਿਸ ਨੇ ਬਿੱਲ ਵੀ ਬਿਠਾ ਛੱਡਿਆ ਤੇ ਅਖੀਰ ਉਹਦੇ ਖਿਲਾਫ ਨਾਰੇ ਲੱਗੇ ਤੇ ਮੁੜ ਕੇ 24 ਘੰਟਿਆਂ ਦੇ ਅੰਦਰ ਹਟਾਉਣਾ ਪਿਆ ਇਹ ਸਾਰੇ ਮੁੱਦੇ ਉੱਥੇ ਆ ਮੈਂ ਅੱਜ ਅਜੀਤ ਅਖਬਾਰ ਦੇ ਪਹਿਲੇ ਸਫ਼ੇ ਦੀ ਰਿਪੋਰਟ ਪੜ੍ਹਦਾ ਪਿਆ ਉਹਦੇ ਵਿੱਚ ਇਹੋ ਸਾਰੇ ਮੁੱਦੇ ਉੜਾ ਕੇ ਇਹ ਦੱਸਿਆ ਗਿਆ ਕਿ ਜਦੋਂ ਬਾਕੀ ਸੂਬਿਆਂ ਦੇ ਵਿੱਚ ਕਈ ਕਈ ਮਹੀਨੇ ਰਾਜ ਸਰਕਾਰਾਂ ਜਵਾਬ ਨਹੀਂ ਸੀ ਦਿੰਦੀਆਂ ਤੇ ਇੱਥੇ ਏਡੀ ਕਾਹਲੀ ਕੀ ਸੀ ਕਿ ਹੁਣ ਖੜੇ ਪੈਰ ਜਵਾਬ ਚਾਹੀਦਾ ਸੀ ਇਹ ਜਿਹੜਾ ਕੁਛ ਕੀਤਾ ਗਿਆ ਇਹ ਠੀਕ ਨਹੀਂ ਕੀਤਾ ਗਿਆ ਇਹਦਾ ਕਰਕੇ ਬਦੋ ਬਦੀ ਵਿਵਾਦ ਦਾ ਮੌਕਾ ਪੈਦਾ ਕੀਤਾ ਗਿਆ ਤਾਂ ਕਿ ਪੰਜਾਬ ਸਰਕਾਰ ਨੂੰ ਇਹਦੇ ਵਿੱਚ ਖਿੱਚਿਆ ਜਾ ਸਕੇ
1: ਜੀ ਪੰਨੂ ਸਾਹਿਬ ਰਾਹੁਲ ਗਾਂਧੀ ਕਹਿੰਦਾ ਸੀ ਵੀ ਚੌਂਕੀਦਾਰ ਚੋਰ ਹੈ ਇਹਦੇ ਤੇ ਮਾਣਹਾਨੀ ਦਾ ਪਰਚਾ ਹੋ ਜਾਂਦਾ ਫਿਰ ਇਹ ਹਾਈਕੋਰਟ ਜਾ ਕੇ ਕਹਿੰਦਾ ਪਰਚਾ ਬਣਦਾ ਨਹੀਂ ਕੇਸ ਨਹੀਂ ਬਣਦਾ ਹਾਈਕੋਰਟ ਕਹਿੰਦੀ ਬਣਦਾ ਭੁਗਤ ਇਹ ਕੀ ਕਹਾਣੀ ਹੈ ਜੀ
0: ਤੁਹਾਨੂੰ ਯਾਦ ਹੋਏਗਾ 2018 ਦੇ ਵਿੱਚ ਭਾਰਤ ਸਰਕਾਰ ਨੇ ਫਰਾਂਸ ਤੋਂ ਰਾਫੇਲ ਜੰਗੀ ਜਹਾਜ਼ ਖਰੀਦੇ
1: ਸੀ
0: ਜਦੋਂ ਜੰਗੀ ਜਹਾਜ਼ ਖਰੀਦੇ ਰੌਲਾ ਪੈ ਗਿਆ ਸੀ ਕਿ ਗਲਤ ਖਰੀਦਿਆ ਗਿਆ ਇਹਨਾਂ ਦੇ ਵਿੱਚ ਕਮਿਸ਼ਨ ਚੱਲਿਆ ਉਹਦੇ ਤੋਂ ਪਹਿਲਾਂ ਰਾਹੁਲ ਗਾਂਧੀ ਦਾ ਬਾਪ ਰਾਜੀਵ ਗਾਂਧੀ ਜਦੋਂ ਪ੍ਰਧਾਨ ਮੰਤਰੀ ਹੁੰਦਾ ਸੀ ਬੋਫਲ ਤੋਪਾਂ ਖਰੀਦੀਆਂ ਗਈਆਂ ਸੀ ਉਦੋਂ ਵੀ ਤਾਂ ਕਮਿਸ਼ਨ ਦਾ ਰੌਲਾ ਪਿਆ ਸੀ ਔਰ ਸਾਰੇ ਭਾਰਤ ਦੇ ਵਿੱਚ ਨਾਰੇ ਲੱਗਦੇ ਸੀ ਗਲੀ ਗਲੀ ਮੈਂ ਚੋਰ ਹੈ ਰਾਜੀਵ ਗਾਂਧੀ ਚੋਰ ਹੈ ਚੌਗਰੀ ਇਲੈਕਸ਼ਨ ਇਸ ਕਰਕੇ ਹਾਰ ਗਿਆ ਸੀ ਇਹਨਾਂ ਨੇ ਉਹ ਢੰਗ ਵਰਤਿਆ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੇ ਖਿਲਾਫ਼ ਇਹ ਮੁੱਦਾ ਚੁੱਕ ਲਿਆ ਤੇ ਨਰਿੰਦਰ ਮੋਦੀ ਨੂੰ ਇਹਨਾਂ ਨੇ ਆਖਿਆ ਕਿ ਉਹ ਤੇ ਕਹਿੰਦਾ ਸੀ ਮੈਂ ਪ੍ਰਧਾਨ ਮੰਤਰੀ ਨੇ ਮੈਂ ਦੇਖਦਾ ਚੌਕੀਦਾਰ ਤੇ ਹੁਣ ਉਹ ਹੀ ਵਿੱਚੋਂ ਵੇਖੋ ਜੀ ਕਮਿਸ਼ਨ ਖਾ ਗਿਆ ਉਹਨੇ ਆਪਣੇ ਭਾਈ ਵਾਲਾਂ ਨੂੰ ਖਵਾ ਦਿੱਤਾ ਇਹਦੇ ਤੋਂ ਇਹਨੇ ਨਾਂ ਦੱਸਤਾ ਕਿ ਇਸ ਤੇ ਚੌਕੀਦਾਰ ਹੀ ਚੋਰ ਹੈ ਹਰ ਕਾਂਗਰਸੀ ਜਲਸੇ ਚ ਹਰ ਪ੍ਰੋਗਰਾਮ ਚ ਨਾਰੇ ਲੱਗਦੇ ਹੁੰਦੇ ਸੀ ਚੌਕੀਦਾਰ ਚੋਰ ਹੈ ਚੌਕੀਦਾਰ ਚੋਰ ਹੈ ਜਦੋਂ ਰਾਹੁਲ ਗਾਂਧੀ ਨੇ ਆਪਣੀ ਤਕਰੀਰ ਦੇ ਵਿੱਚ ਇਹ ਗੱਲ ਆਖੀ ਉਹਨੂੰ ਲੈ ਕੇ 2018 ਚ ਇੱਕ ਮੁਕਦਮਾ ਮਹਾਰਾਸ਼ਟਰ ਚ ਦਰਜ ਹੋ ਗਿਆ ਸੀ ਮਹਾਰਾਸ਼ਟਰ ਦੇ ਉੱਤੇ ਕੰਟਰੋਲ ਕਰਦੀ ਆ ਬੰਬੇ ਹਾਈਕੋਰਟ ਸ਼ਹਿਰ ਦਾ ਨਾਂ ਬਦਲ ਕੇ ਮੁੰਬਈ ਕਰਤਾ ਪਰ ਜਿਹੜੀ ਹਾਈਕੋਰਟ ਹੈ ਉਹ ਅਜੇ ਵੀ ਉਸੇ ਤਰ੍ਹਾਂ ਹੀ ਬੰਬੇ ਚੱਲਦੀ ਆ ਉਸ ਬੰਬੇ ਹਾਈਕੋਰਟ ਦੇ ਵਿੱਚ ਜਿਹੜਾ ਕੇਸ ਚੱਲਦਾ ਸੀ 2019 ਚ ਇਹਦੇ ਵਾਰੰਟ ਨਿਕਲੇ ਇਹਨੇ ਜਾ ਕੇ ਹਾਈਕੋਰਟ ਚ ਅਰਜੀ ਦਿੱਤੀ ਕਿ ਮੈਨੂੰ ਨਜਾਇਜ਼ ਤੰਗ ਕੀਤਾ ਜਾ ਰਿਹਾ ਮੇਰੇ ਖਿਲਾਫ਼ ਕੇਸ ਰੱਦ ਕੀਤਾ ਜਾਵੇ ਹਾਈਕੋਰਟ ਚ ਕੇਸ ਚੱਲਦਾ ਰਿਹਾ ਹੁਣ ਆ ਕੇ ਉਸ ਕੇਸ ਦੇ ਵਿੱਚ ਬੰਬੇ ਹਾਈਕੋਰਟ ਨੇ ਆਰਡਰ ਕਰਤਾ ਕਿ ਰਾਹੁਲ ਗਾਂਧੀ ਨੂੰ ਕੋਈ ਰਿਲੀਫ ਨਹੀਂ ਮਿਲ ਸਕਦੀ ਦੇਸ਼ ਦਾ ਕੌਂਸਟੀਟਿਊਸ਼ਨਲ ਹੈਡ ਹੈ ਨਰਿੰਦਰ ਮੋਦੀ ਪ੍ਰਧਾਨ ਮੰਤਰੀ ਦਾ ਅਹੁਦਾ ਉਹਨੂੰ ਜਿਸ ਤਰ੍ਹਾਂ ਜਨਤਕ ਤੌਰ ਤੇ ਆਖਿਆ ਗਿਆ ਤੇ ਚੌਕੀਦਾਰ ਚੋਰ ਹੈ ਤੇ ਬਹੁਤ ਵੱਡੀ ਜਿਆਦਤੀ ਕੀਤੀ ਗਈ ਆ ਇਸ ਕਰਕੇ ਰਾਹੁਲ ਗਾਂਧੀ ਜਿਹੜੀ ਜ਼ਿਲ੍ਹਾ ਅਦਾਲਤ ਨੇ ਉਹਦੇ ਵਾਰੰਟ ਜਾਰੀ ਕੀਤੇ ਆ ਉਸ ਜ਼ਿਲ੍ਹੇ ਵਿੱਚ ਜਾਵੇ ਤੇ ਜ਼ਿਲ੍ਹਾ ਮੈਜਿਸਟ੍ਰੇਟ ਦੇ ਕੋਲ ਜਾ ਕੇ ਪੇਸ਼ ਹੋ ਕੇ ਤੇ ਆਪਣਾ ਪੱਖ ਪੇਸ਼ ਕਰੇ ਤੇ ਨਾਲੇ ਆਪਣੀ ਜ਼ਮਾਨਤ ਕਰਾਵੇ ਵਾਰੰਟ ਇਹਦੇ ਨਹੀਂ ਰੱਦ ਕੀਤੇ ਜਾ ਸਕਦੇ ਇਹਨੂੰ ਝਾਕ ਸੀ ਕਿ ਮੇਰੇ ਵਾਰੰਟ ਵੀ ਰੱਦ ਹੋ ਜਾਣਗੇ ਨਾਲੇ ਨੇ ਆਖਿਆ ਸੀ ਮੇਰਾ ਕੇਸ ਰੱਦ ਕਰੋ ਉਹ ਦੋਵੇਂ ਗੱਲਾਂ ਨਹੀਂ ਹੋਈਆਂ ਹੁਣ ਇਹਦੇ ਕੋਲ ਦੋ ਰਸਤੇ ਆ ਜਾਂ ਤਾਂ ਜ਼ਿਲ੍ਹੇ ਦੀ ਅਦਾਲਤ ਵਿੱਚ ਜਾਵੇਗਾ ਤੇ ਜਾ ਕੇ ਉੱਥੇ ਪੇਸ਼ ਹੋਏਗਾ ਤੇ ਜਾਂ ਉੱਥੇ ਸੁਪਰੀਮ ਕੋਰਟ ਵਿੱਚ ਜਾਵੇਗਾ ਕਿ ਹਾਈਕੋਰਟ ਨੇ ਮੇਰੀ ਗੱਲ ਨਹੀਂ ਸੁਣੀ ਮੈਨੂੰ ਰਿਲੀਫ ਦਿਓ ਉਹਦੇ ਚੱਕਰ ਚ 5-4 ਸਾਲ ਹੋਰ ਵੀ ਲੰਘ ਸਕਦੇ ਆ ਸਾਡੇ ਐਡਵਰਡ ਕਸੂਰ ਕੁਝ ਬਹੁਤ ਵੈਸ਼ਨੂ ਨੇ ਕੁਝ ਬੱਕਰੇ ਨੂੰ ਇੱਕੋ ਝਟਕੇ ਨਾਲ ਝਟਕਾ ਕੇ ਖਾਂਦੇ ਆ ਅੱਡ ਅੱਡ ਕਿਸਮ ਦੇ ਲੋਕ ਨੇ ਉਸੇ ਤਰ੍ਹਾਂ ਹੀ ਹਿੰਦੂ ਧਰਮ ਦੇ ਵਿੱਚ ਇੱਕ ਇਹੋ ਜਿਹਾ ਸੰਪਰਦਾਇ ਆ ਜਿਨ੍ਹਾਂ ਦੇ ਸਾਧੂ ਆਪਣੇ ਆਪ ਨੂੰ ਬ੍ਰਹਮਚਾਰੀ ਕਹਿੰਦੇ ਆ

0: ਉਹਨਾਂ ਦਾ ਇੱਕ ਪੜਨਾ ਹੈ ਕਿ ਅਸੀਂ ਔਰਤ ਦੇ ਮੱਥੇ ਨਹੀਂ ਲੱਗਣਾ। ਮੈਂ ਤੇ ਬਹੁਤਾ ਕੋਈ ਠੀਕ ਨੀ ਵਜਨ ਨੀ ਦਿੰਦਾ, ਉਹਨਾਂ ਦੀ ਆਪਣੀ ਮਰਜ਼ੀ, ਉਹਨੇ ਪਰੰਪਰਾ ਕਰੀ ਜਾ ਅਸੀਂ ਕੀ ਲੈਣਾ। ਇਹ ਉੱਥੇ ਗਏ ਤੇ ਇਹਨਾਂ ਦੇ ਹਿੰਦੂ ਸੰਤਾਂ ਨੇ ਆਖਿਆ ਕਿ ਅਸੀਂ ਐਫਲ ਟਾਵਰ ਵੇਖਣ ਜਾਣਾ। ਉੱਥੇ ਪੁੱਛਿਆ ਗਿਆ, ਉਹਨੇ ਆਖਿਆ ਜੀ ਆ ਜਾਣ। ਇਹਨੇ ਆਖਿਆ ਜੀ ਅਸੀਂ ਉਦੋਂ ਚਾਹੁੰਦੇ ਜਦੋਂ ਭੀੜ ਘੱਟ ਹੋਵੇ। ਉਹਨੇ ਦੱਸਤਾ ਫਲਾਣੇ ਟਾਈਮ ਤੇ ਆ ਜਾਓ, ਭੀੜ ਘੱਟ ਆ, ਬਾਕੀ ਭੀੜ ਰੋਕ ਲਾਂਗੇ, ਤੁਹਾਨੂੰ ਲੰਘਾ ਦਿਆਂਗੇ। ਉਹਨੇ ਅਗਲੀ ਸ਼ਰਤ ਰੱਖ ਦਿੱਤੀ ਕਿ ਸਾਡੇ ਜਿਹੜੇ ਸੰਤ ਹੈ ਤੇ ਔਰਤਾਂ ਮੱਥੇ ਨੀ ਲੱਗਦੇ, ਇਸ ਕਰਕੇ ਉੱਥੋਂ ਦਾ ਫੀਮੇਲ ਸਟਾਫ ਆ ਉਹਨਾਂ ਸਾਰੀਆਂ ਬੀਬੀ ਨੂੰ ਹਟਾ ਦਿੱਤਾ ਜਾਵੇ। ਇਹ ਐਫਲ ਟਾਵਰ ਦੇ ਪ੍ਰਬੰਧਕਾਂ ਦੀ ਬੇਵਕੂਫੀ ਸੀ, ਬਦਤਮੀਜ਼ੀ ਸੀ। ਉਹਨਾਂ ਨੇ ਆਪਣੇ ਸਟਾਫ ਦੇ ਵਿੱਚ ਜਿੰਨੀਆਂ ਲੜਕੀਆਂ ਸੀ, ਜਿੰਨੀਆਂ ਬੀਬੀਆਂ ਸੀ, ਉਹਨਾਂ ਸਾਰੀਆਂ ਨੂੰ ਡਿਊਟੀ ਤੋਂ ਆਫ ਕਰਤਾ। ਇਹ ਗਏ ਐਫਲ ਟਾਵਰ ਵੇਖਿਆ, ਵਾਪਸ ਆ ਗਏ, ਉੱਥੇ ਰੌਲਾ ਪੈ ਗਿਆ। ਪਹਿਲਾਂ ਫੀਮੇਲ ਸਟਾਫ ਨੇ ਪਾਇਆ, ਫਿਰ ਬਾਕੀ ਦਾ ਸਟਾਫ ਵੀ ਉਹਨਾਂ ਨੇ ਜੁੜ ਗਿਆ ਕਿ ਇਹ ਤਾਂ ਸੈਕਸੁਅਲ ਡਿਸਕ੍ਰਿਮੀਨੇਸ਼ਨ ਹੈ, ਤੁਸੀਂ ਇਹਨਾਂ ਦੇ ਕਹਿਣ ਤੇ ਕਿਉਂ ਕੀਤੀ। ਹੁਣ ਇਹਦਾ ਜਵਾਬ ਪ੍ਰਬੰਧਕਾਂ ਕੋਲ ਕੋਈ ਨੀ। ਜਿਹੜੇ ਹਿੰਦੂ ਸੰਤ ਹੈ ਇਹਨਾਂ ਦੀ ਸੰਪਰਦਾ ਨੇ ਇੱਕ ਬਿਆਨ ਜਾਰੀ ਕੀਤਾ ਕਿ ਸਾਡੇ ਆਪਣੇ ਰੀਤੀ ਰਿਵਾਜ ਆ, ਅਸੀਂ ਉਹਦੇ ਮੁਤਾਬਕ ਜੋ ਠੀਕ ਲੱਗਿਆ ਅਸੀਂ ਕੀਤਾ, ਪਰ ਜੇ ਸਾਡੇ ਇਸ ਤਰ੍ਹਾਂ ਜਾਣ ਨਾਲ ਕਿਸੇ ਨੂੰ ਵੀ ਔਰਤਾਂ ਸਮੇਤ ਕਿਸੇ ਨੂੰ ਕਿਸੇ ਕਿਸਮ ਦੀ ਅਸੁਵਿਧਾ ਹੋਈ, ਕੋਈ ਮੁਸ਼ਕਿਲ ਪੇਸ਼ ਆਈ ਆ, ਤੇ ਉਹਦੇ ਵਾਸਤੇ ਅਸੀਂ ਖਿਮਾ ਯਾਚਨਾ ਕਰਦੇ ਹਾਂ, ਪਰ ਅਸੀਂ ਆਪਣੇ ਰਵਾਇਤੀ ਪਾਲਣਾ ਕਰਨੀ ਸੀ, ਉਹ ਤਾਂ ਕੀਤੀ। ਹੁਣ ਜੇ ਤੁਹਾਨੂੰ ਇਹ ਲੱਗਦਾ ਕਿ ਉੱਥੇ ਗਿਆ ਔਰਤ ਦੇ ਮੱਥੇ ਲੱਗਿਆ, ਤੁਹਾਡਾ ਬ੍ਰਹਮਚਾਰਜ ਭ੍ਰਿਸ਼ਟ ਹੁੰਦਾ, ਤੇ ਤੁਸੀਂ ਐਫਲ ਟਾਵਰ ਵੇਖ ਕੇ ਕੀ ਲੈਣਾ? ਤੁਸੀਂ ਤਿਆਗੀ ਪੁਰਸ਼ ਹੈ, ਰੱਬ ਨਾਲ ਤੁਹਾਡੀਆਂ ਗੱਲਾਂ ਨੇ, ਜਿਹਨਾਂ ਦੀਆਂ ਰੱਬ ਨਾਲ ਗੱਲਾਂ ਦੀਨ ਦੁਨੀਆਂ ਦਾ ਮੋਹ ਤਿਆਗ ਗਿਆ, ਉਹਨਾਂ ਨੇ ਇੱਕ ਏਡੇ ਵੱਡੇ ਉੱਚੇ ਬੁਰਜ ਦੇ ਚੜ੍ਹ ਕੇ ਲੈਣਾ ਕੀ ਸੀ? ਨਾ ਜਾਂਦੇ। ਇਹ ਗਏ ਇਹਨਾਂ ਦੇ ਜਾਣ ਨਾਲ ਉਹ ਗੱਲ ਏਡਾ ਵੱਡਾ ਮੁੱਦਾ ਬਣ ਗਈ ਤੇ ਹੁਣ ਉੱਥੇ ਹੜਤਾਲ ਹੋਣੀ ਪਈ ਹੈ। ਯੂਰਪੀ ਦੇਸ਼ ਵਿੱਚ ਹੜਤਾਲ ਇਸ ਕਰਕੇ ਕਿ ਹਿੰਦੂ ਸੰਤਾਂ ਦੇ ਇੱਕ ਟੋਲੇ ਨੂੰ ਉਹਨਾਂ ਦੀ ਪਰੰਪਰਾ ਮੁਤਾਬਕ ਕਹਿੰਦੇ ਔਰਤ ਦੇ ਮੱਥੇ ਨੀ ਲੱਗਣਾ, ਇਸ ਕਰਕੇ ਉਹਨਾਂ ਦੀ ਸਹੂਲਤ ਵਾਸਤੇ ਐਫਲ ਟਾਵਰ ਦੀ ਮੈਨੇਜਮੈਂਟ ਨੇ ਉੱਥੋਂ ਸਾਰੀਆਂ ਔਰਤਾਂ ਨੂੰ ਡਿਊਟੀ ਤੋਂ ਹਟਾ ਦਿੱਤਾ। ਇਹ ਮੁੱਦਾ ਕੱਲ ਨੂੰ ਜੇ ਉੱਥੇ ਹੋਰ ਭੜ ਕੇ ਤੇ ਉਸ ਦੇਸ਼ ਦੇ ਵਿੱਚ ਇਹ ਇੱਕ ਕਿਸਮ ਦਾ ਨਸਲਵਾਦ ਦਾ ਮੁੱਦਾ ਵੀ ਬਣ ਸਕਦਾ, ਪਤਾ ਨੀ ਕਿਹੜੇ ਪਾਸੇ ਨੂੰ ਤੁਰ ਜਾਵੇ। ਪਰ ਇਹਨਾਂ ਨੇ ਵੀ ਗਲਤ ਕੀਤਾ, ਨਾ ਜਾਂਦੇ ਤੇ ਉਹਨਾਂ ਨੇ ਛੋਟ ਦਿੱਤੀ, ਉਹਨਾਂ ਨੇ ਬਹੁਤ ਗਲਤ ਕੀਤਾ। ਦੋਵਾਂ ਧਿਰਾਂ ਦੀ ਇਸ ਗਲਤੀ ਨਾਲ ਟੈਨਸ਼ਨ ਇਸ ਵੇਲੇ ਉੱਥੇ ਬਣੀ ਪਈ ਆ, ਉਹਦਾ ਹੱਲ ਹੁਣ ਕੋਈ ਲੱਭਣਾ ਪਏਗਾ।
1: ਜੀ ਪੰਜਾਬ ਕਾਂਗਰਸ ਦੇ ਰਾਸ਼ਟਰੀ ਪ੍ਰਧਾਨ ਮਲਿਕਾਰਜੁਨ ਖੜਗੇ ਦੇ ਵਿਰੁੱਧ ਉੱਤਰਾਖੰਡ ਦੇ ਵਿੱਚ ਇੱਕ ਕੇਸ ਦਰਜ ਹੋ ਗਿਆ ਤੇ ਮਾਮਲਾ ਸ਼ੁੱਧੀਕਰਨ ਵਿਵਾਦ ਦੇ ਨਾਲ ਜੁੜਿਆ ਹੋਇਆ, ਸੋਸ਼ਲ ਮੀਡੀਆ ਤੇ ਕੁਝ ਵੀਡੀਓਜ਼ ਵੀ ਵਾਇਰਲ ਹੋਈਆਂ। ਇਹ ਕੇਸ ਕਾਹਦਾ ਹੈ ਤੇ ਕਹਾਣੀ ਕੀ ਹੈ ਜੀ ਸਾਰੀ?
0: ਤੁਸੀਂ ਥੋੜਾ ਜਿਹਾ ਨਾ ਉਲਟਾ ਕਰਦੇ ਹੋ। ਉਹ ਹੈ ਕਿ ਮਲਿਕਾਰਜੁਨ ਖੜਗੇ ਆਪ ਕਿਉਂਕਿ ਐਸਸੀ ਸ਼ਡਿਊਲਡ ਕਾਸਟ ਜਾਤੀ ਚੋਂ ਇਹ ਉੱਥੇ ਉੱਤਰਾਖੰਡ ਚ ਗਏ, ਇਹਨਾਂ ਜਲਸੇ ਚ ਤਕਰੀਰ ਕੀਤੀ, ਨਾਲ ਇੱਕ ਹੋਰ ਥਾਂ ਦੇ ਉੱਤੇ ਕਿਸੇ ਸਾਂਝੀ ਥਾਂ ਤੇ ਗਏ, ਸ਼ਰਧਾਂਜਲੀ ਭੇਟ ਕੀਤੀ, ਸ਼ਰਧਾ ਭੇਟ ਕੀਤੀ। ਉਹਦੇ ਤੋਂ ਬਾਅਦ ਉੱਥੇ ਇੱਕ ਹਿੰਦੂ ਕੱਟੜਪੰਥੀ ਸੰਸਥਾ, ਉਹਨੂੰ ਸ੍ਰੀ ਰਾਮ ਸੈਨਾ ਕਹਿੰਦੇ, ਉਹਨਾਂ ਨੇ ਜਲ ਲਿਆ ਕੇ ਤੇ ਉਸ ਥਾਂ ਨੂੰ ਧੋਤਾ, ਸ਼ੁੱਧੀਕਰਨ ਕੀਤਾ। ਕਿਉਂ? ਕਿਉਂਕਿ ਸਾਡੇ ਭਾਰਤ ਵਿੱਚ ਹੋਰ ਵੀ ਕਈ ਥਾਵਾਂ ਮੰਦਰਾਂ ਵਿੱਚ ਕਈ ਵਾਰੀ ਇਸ ਤਰ੍ਹਾਂ ਹੋ ਚੁੱਕਾ ਵੀ ਭਾਵੇਂ ਵੱਡੇ ਮੰਤਰੀ ਕੇਂਦਰੀ ਮੰਤਰੀ ਵੀ ਆ ਜਾਣ, ਜਿਹੜੇ ਸ਼ਡਿਊਲਡ ਕਾਸਟ ਨੇ ਤੇ ਉਹਨਾਂ ਦਾ ਉੱਥੇ ਜਾਣਾ ਵਰਜਿਤ ਸਮਝਿਆ ਜਾਂਦਾ, ਤੇ ਜੇ ਚਲੇ ਜਾਣ ਤੇ ਦੂਜੇ ਲੋਕ ਗੰਗਾ ਜਲ ਲਿਆ ਕੇ ਤੇ ਉਹਦਾ ਸ਼ੁੱਧੀਕਰਨ ਕਰਦੇ ਆ ਕਿ ਸ਼ਡਿਊਲਡ ਕਾਸਟ ਆਇਆ ਸੀ। ਆ ਪਿਛਲੇ ਤਿੰਨ ਦਿਨਾਂ ਚੋਂ ਹਿਮਾਚਲ ਪ੍ਰਦੇਸ਼ ਚ ਰੌਲਾ ਪਿਆ ਫਿਰਦਾ, ਇਸ ਗੱਲ ਦਾ ਰੌਲਾ ਹੈ ਕਿ ਉੱਥੇ ਡਿਵਨਿਟੀ ਦੀ ਕਲਾਸ ਪਾਇਆ ਦੇ ਵਿੱਚੋਂ ਇੱਕ ਨੇ ਬੋਰਡ ਲਾ ਤੇ ਆ ਕਿ ਜਿਹੜੇ ਹੇਠਲੀਆਂ ਜਾਤਾਂ ਦੇ ਲੋਕ ਆ ਇਹ ਤਾਂ ਉੱਚੀ ਜਾਤੀ ਵਾਲਿਆਂ ਦੀ ਸੇਵਾ ਕਰਨ ਵਾਸਤੇ ਬਣੇ ਆ। ਪਹਿਲਾਂ ਤਾਂ ਜਿਹੜਾ ਉਹਨਾਂ ਦਾ ਹੈਡ ਸੀ ਪੜ੍ਹਾਈ ਦਾ, ਉਹਨੇ ਕਹਿਤਾ ਵੀ ਇਹ ਤਾਂ ਸਨਾਤਨ ਦੀ ਪੜ੍ਹਾਈ ਦਾ ਇੱਕ ਸੈਪਟ ਹੈ, ਉਸ ਬੱਚਿਆਂ ਨੇ ਵੀ ਉਸ ਲਿਆ ਤੇ ਗਲਤ ਨਹੀਂ ਕੀਤਾ। ਹੁਣ ਉਹ ਫਸੇ ਫਿਰਦੇ, ਹੁਣ ਕਹਿੰਦੇ ਸਾਨੂੰ ਨੀ ਪਤਾ ਬੱਚਿਆਂ ਤੋਂ ਗਲਤੀ ਹੋਈ, ਸਾਡਾ ਤਾਂ ਕਸੂਰ ਕੋਈ ਨੀ। ਇੱਦਾਂ ਦੀਆਂ ਗੱਲਾਂ ਭਾਰਤ ਚ ਮੁੜ ਮੁੜ ਕੇ ਹੁੰਦੀਆਂ ਕਿਉਂ ਆ? ਇਹਦਾ ਕੋਈ ਮਤਲਬ ਹੀ ਨਹੀਂ। ਉੱਥੇ ਮਲਿਕਾਰਜੁਨ ਖੜਗੇ ਦੇ ਜਾਣ ਤੋਂ ਬਾਅਦ ਜਿਸ ਤਰ੍ਹਾਂ ਉਸ ਜਗ੍ਹਾ ਨੂੰ ਧੋ ਕੇ ਪਵਿੱਤਰ ਕੀਤਾ ਗਿਆ ਔਰ ਆਖਿਆ ਗਿਆ ਸੀ ਸ਼ੁੱਧੀਕਰਨ ਕੀਤਾ ਕਿਉਂਕਿ ਸ਼ਡਿਊਲ ਕਾਸਟ ਐਸ, ਉਸ ਮੁੱਦੇ ਦੀ ਗੂੰਜ ਰਾਸ਼ਟਰਪਤੀ ਤੱਕ ਵੀ ਗਈ

0: ਰਾਸ਼ਟਰਪਤੀ ਖੁਦ ਵੀ ਉਹਨਾਂ ਲੋਕਾਂ ਚੋਂ ਜਿਹਨਾਂ ਨੂੰ ਦੱਬੇ ਕੁਚਲੇ ਕਿਹਾ ਜਾਂਦਾ, ਸੁਪਰੀਮ ਕੋਰਟ ਤੱਕ ਵੀ ਗਏ, ਮਾਮਲਾ ਹਾਈਕੋਰਟ ਵਿੱਚ ਵੀ ਸੀ। ਜਦੋਂ ਉਹਦੇ ਉੱਤੇ ਅਦਾਲਤ ਨੇ ਪੁੱਛਗਿੱਛ ਕੀਤੀ ਕਿ ਸ਼ਡਿਊਲਡ ਕਾਸਟ ਸ਼ਡਿਊਲਡ ਟ੍ਰਾਈਬ ਐਕਟ ਤੇ ਲਾਗੂ ਹੁੰਦਾ ਤੁਸੀਂ ਕਿਉਂ ਕੀਤਾ, ਕੱਲ ਫਿਰ ਉੱਥੋਂ ਦੀ ਸਰਕਾਰ ਨੇ ਪਰਚਾ ਦਰਜ ਕਰ ਦਿੱਤਾ। ਪਰਚਾ ਦਰਜ ਹੋਇਆ ਸ਼੍ਰੀਰਾਮ ਸੈਨਾ ਤੇ, ਇਹਦੇ ਤੋਂ ਬਾਅਦ ਅੱਗੇ ਕੀ ਹੋਏਗਾ ਪਤਾ ਨੀ। ਪਰ ਜੇ ਕਾਂਗਰਸ ਦਾ ਨੈਸ਼ਨਲ ਪ੍ਰੈਜੀਡੈਂਟ ਮਲਿਕ ਅਰਜੁਨ ਖੜਗੇ ਜਾਵੇ ਇਹਦੇ ਜਾਣ ਤੋਂ ਵੀ ਉਹ ਕਹਿੰਦੇ ਜਗ੍ਹਾ ਭ੍ਰਿਸ਼ਟ ਹੋ ਗਈ, ਤੇ ਹੁਣ ਬਾਕੀਆਂ ਦਾ ਕੀ ਹੁੰਦਾ ਹੋਵੇਗਾ
1: ਜੀ। ਆਪਾਂ ਸਭ ਚੰਡੀਗੜ੍ਹ ਦੇ ਲਾਗੇ ਇੱਕ ਬੋਰਡਿੰਗ ਸਕੂਲ ਦੇ ਵਿੱਚ ਇੱਕ ਸਿੱਖ ਸਟੂਡੈਂਟ ਦੀ ਰੈਗਿੰਗ ਕੀਤੀ ਗਈ ਹੈ। ਇਹ ਮਾਮਲਾ ਜਿਹੜਾ ਹੈ ਅਕਾਲ ਤਖਤ ਸਾਹਿਬ ਤੱਕ ਪਹੁੰਚਿਆ, ਰੌਲਾ ਬਹੁਤ ਪਿਆ ਤੇ ਇਹ ਵੀ ਇੱਕ ਪਰਚਾ ਦਰਜ ਹੋਇਆ, ਇਹ ਕੀ ਮਾਮਲਾ ਜੀ?
0: ਸਭਨੀ ਲੋਕ ਇੱਕ ਸਕੂਲ ਹੈ ਸੋਲਨ ਜ਼ਿਲ੍ਹਾ ਪੈਂਦਾ, ਕਸੌਲੀ ਦੇ ਲਾਗੇ, ਇੱਥੇ ਡਰਸ਼ਾਈ ਪਬਲਿਕ ਸਕੂਲ ਹੈ, ਬਹੁਤੇ ਲੋਕ ਉਹਨੂੰ ਮਿਲਟਰੀ ਦਾ ਸਕੂਲ ਸਮਝਦੇ। ਉੱਥੇ ਡਿਸਿਪਲਿਨ ਮਿਲਟਰੀ ਵਰਗਾ ਸਾਰਾ ਕੁਝ ਉਸੇ ਕਿਸਮ ਦਾ, ਪੜ੍ਹਾਈ ਬਹੁਤ ਵਧੀਆ, ਲੋਕੀ ਆਪਣੇ ਹੋਣਹਾਰ ਬੱਚਿਆਂ ਨੂੰ ਉੱਥੇ ਭੇਜਦੇ ਆ। ਹੁਣ ਸਾਡੇ ਭਾਰਤ ਦੇ ਕਾਲਜਾਂ ਚ ਯੂਨੀਵਰਸਿਟੀਆਂ ਚ ਰੈਗਿੰਗ ਦੀ ਸਮੱਸਿਆ ਬਹੁਤ ਹੈ। ਇਸ ਬੱਚੇ ਨਾਲ ਉੱਥੇ ਰੈਗਿੰਗ ਹੋਈ, ਜਿਹੜੇ ਸੀਨੀਅਰ ਸੀ ਉਹਨੇ ਵੱਖ ਵੱਖ ਤਰੀਕੇ ਨਾਲ ਤੰਗ ਕੀਤਾ, ਉਹਦੀਆਂ ਬਾਹਾਂ ਵੀ ਮਰੋੜੀਆਂ ਗਈਆਂ, ਉਹਦੀ ਵੀਡੀਓ ਬਾਹਰ ਆ ਗਈ। ਵੀਡੀਓ ਬਾਹਰ ਨਾ ਆਉਂਦੀ ਐਡੀ ਵੱਡੀ ਗੱਲ ਸ਼ਾਇਦ ਨਾ ਵੱਧਦੀ। ਅਕਾਲ ਤਖ਼ਤ ਸਾਹਿਬ ਦੇ ਜਹਿਦਾਰ ਕੋਲ ਵੀ ਗਏ, ਬਾਕੀ ਲੋਕਾਂ ਕੋਲ ਵੀ। ਉਹ ਮਸਲਾ ਜਦੋਂ ਤੂੜ ਫੜ ਗਿਆ ਤੇ ਉਹਨੂੰ ਉੱਥੋਂ ਦੇ ਮੈਨੇਜਮੈਂਟ ਨੇ ਪੰਜ ਮੁੰਡੇ ਜਿਹੜੇ ਆ ਉਹ ਕੱਢ ਦਿੱਤੇ ਆ। ਉਹਨਾਂ ਦੇ ਨਾਂ ਨੀ ਸਾਹਮਣੇ ਆਏ ਪਰ ਇਹ ਗੱਲ ਸਾਹਮਣੇ ਆ ਗਈ ਵੀ ਉਹ ਵੀ ਪੰਜੇ ਪੰਜਾਬੀ ਆ। ਜੋ ਪੰਜ ਪੰਜਾਬੀ ਨੇ ਉਹਨਾਂ ਚੋਂ ਦੋ ਜਾਂ ਤਿੰਨ ਸਿੱਖ ਵੀ ਹੋ ਸਕਦੇ। ਇਹ ਮਸਲਾ ਉਹਨਾਂ ਸਿੱਖੀ ਦਾ ਨੀ, ਜਿਹਨਾਂ ਇਸ ਗੱਲ ਦਾ ਕਿ ਸਾਡੇ ਕਾਲਜਾਂ ਸਕੂਲਾਂ ਯੂਨੀਵਰਸਿਟੀਆਂ ਚ ਕੀ ਹੁੰਦਾ। ਇਸ ਤੋਂ ਪਹਿਲਾਂ ਹਿਮਾਚਲ ਪ੍ਰਦੇਸ਼ ਚ ਟਾਂਡਾ ਮੈਡੀਕਲ ਕਾਲਜ ਹੈ, ਟਾਂਡਾ ਤੇ ਪਠਾਨਕੋਟ ਤੋਂ ਅੱਗੇ, ਉਸ ਕਾਲਜ ਦੇ ਵਿੱਚ ਇੱਕ ਮੁੰਡੇ ਦੀ ਇੰਨੀ ਰੈਗਿੰਗ ਹੋਈ ਸੀ ਕਿ ਉਹ ਮਰ ਗਿਆ ਸੀ। ਪਿਛਲੇ ਸਾਲ ਧਰਮਸ਼ਾਲਾ ਦੇ ਵਿੱਚ ਇੱਕ ਕਾਲਜ ਦੇ ਵਿੱਚ ਇੱਕ ਕੁੜੀ ਦੀ ਇੰਨੀ ਰੈਗਿੰਗ ਹੋਈ ਤੇ ਉਹ ਕੁੜੀ ਮਰ ਗਈ ਤੇ ਉਹਦੇ ਵੀ ਕਤਲ ਦਾ ਪਰਚਾ ਦਰਜ ਹੋ ਚੁੱਕਾ। ਇਹ ਜੀ ਬਿਮਾਰੀ ਹੈ ਰੈਗਿੰਗ ਦੀ, ਇੱਥੇ ਰੋਕ ਲਾਉਣ ਦੀ ਲੋੜ ਹੈ। ਸਵਾਲ ਇਸ ਵੇਲੇ ਸਿੱਖੀ ਤੋਂ ਵੀ ਵੱਡਾ ਬਣਿਆ ਪਿਆ ਕਿ ਸਾਡੀਆਂ ਵਿਦਿਅਕ ਸੰਸਥਾਵਾਂ ਗਲਤ ਲਈਏ ਪੈ ਗਈਆਂ
1: ਜੀ। ਪੰਸਬ ਪ੍ਰੋਗਰਾਮ ਦਾ ਸਮਾਂ ਖਤਮ ਹੋ ਗਿਆ ਜੀ, ਤੁਹਾਡਾ ਬਹੁਤ ਬਹੁਤ ਧੰਨਵਾਦ ਸਾਰੇ ਮੁੱਦਿਆਂ ਤੇ ਡਿਟੇਲ ਚ ਸਾਡੇ ਸਰੋਤਿਆਂ ਦੇ ਨਾਲ ਜਾਣਕਾਰੀ ਸਾਂਝੀ ਕਰਨ ਲਈ ਧੰਨਵਾਦ ਜੀ।
0: ਬਹੁਤ ਮਿਹਰਬਾਨੀ ਜੀ, ਸ਼ੁਕਰੀਆ।
2: ਵਾਸੀਓ, ਕੀ ਤੁਸੀਂ ਲੰਬੀ ਲਾਈਨਾਂ ਅਤੇ ਡਾਕਟਰ ਦੀਆਂ ਵੇਟਿੰਗ ਲਿਸਟ ਤੋਂ ਪਰੇਸ਼ਾਨ ਹੋ? ਹੁਣ ਫਿਕਰ ਛੱਡੋ, ਕਿਉਂਕਿ ਤੁਹਾਡੇ ਆਪਣੇ ਸ਼ਹਿਰ ਵਿੱਚ ਆ ਗਿਆ ਹੈ ਸਿਹਤ ਦਾ ਅਸਲੀ ਪਹਿਰੇਦਾਰ। ਓਏਸਿਸ ਸਮਾਈਲ ਮੈਡੀਕਲ ਸਨਰਿਜ ਮਾਲ ਦੇ ਨਾਲ ਸੁਪਰ ਸਟੋਰ ਵਾਲੇ ਪਲਾਜ਼ਾ ਵਿੱਚ ਸਥਿਤ ਇਸ ਕਲੀਨਿਕ ਵਿੱਚ ਤੁਹਾਡੀ ਆਪਣੀ ਭਾਸ਼ਾ ਬੋਲਣ ਵਾਲੇ ਮੇਲ ਅਤੇ ਫੀਮੇਲ ਡਾਕਟਰਸ ਹਰ ਕਦਮ ਤੇ ਤੁਹਾਡੇ ਨਾਲ ਹਨ। ਚਾਹੇ ਗੱਲ ਹੋਵੇ ਬੱਚਿਆਂ ਦੀ ਜਾਂ ਫਿਰ ਬਜ਼ੁਰਗਾਂ ਦੀ, ਇੱਥੇ ਸਾਰਿਆਂ ਲਈ ਸੁਵਿਧਾਵਾਂ ਮੌਜੂਦ ਹਨ। ਅਪਾਇੰਟਮੈਂਟ ਨਹੀਂ ਬਣੀ, ਕੋਈ ਚੱਕਰ ਹੀ ਨਹੀਂ, ਸਿੱਧੇ ਚਲੇ ਆਓ। ਇੱਥੇ ਵਾਕ ਇਨ ਵਿੱਚ ਖੁੱਲਾ ਸਵਾਗਤ ਹੈ, ਨਵੇਂ ਪੇਸ਼ੈਂਟਸ ਦਾ ਵੀ ਨਿੱਘਾ ਵੈਲਕਮ। ਫੈਮਿਲੀ ਕੇਅਰ ਤੋਂ ਲੈ ਕੇ ਮੈਡੀਕਲ ਚੈੱਕਅਪ ਅਤੇ ਕ੍ਰੋਨਿਕ ਬਿਮਾਰੀਆਂ ਦੇ ਇਲਾਜ ਤੱਕ ਸਭ ਕੁਝ ਇੱਕੋ ਛੱਤ ਹੇਠ। ਅਸੀਂ ਹਫਤੇ ਦੇ 6 ਦਿਨ ਖੁੱਲੇ ਆ ਤੇ ਉਹ ਵੀ ਦੇਰ ਸ਼ਾਮ ਤੱਕ। ਤਾਂ ਦੇਰ ਕਿਸ ਗੱਲ ਦੀ, ਅੱਜ ਹੀ ਡਾਇਲ ਕਰੋ 5876174696 5876174496। ਓਏਸਿਸ ਸਮਾਈਲ ਮੈਡੀਕਲ, ਤੁਹਾਡੀ ਸਿਹਤ ਸਾਡੀ ਜ਼ਿੰਮੇਵਾਰੀ। 5876174696।
3: ਹਾਈ ਕੁਆਲਿਟੀ ਵਾਲੀਆਂ ਫੋਟੋ ਚਾਹੀਦੀਆਂ ਨੇ ਤਾਂ ਫਿਰ ਪਿਕਸਲ ਫੋਟੋ ਸਟੂਡੀਓ ਤੇ ਭਰੋਸਾ ਕਰ ਲਓ। ਕਿਸੇ ਵੀ ਉਮਰ ਦੀਆਂ 2 ਪਾਸਪੋਰਟ ਫੋਟੋ ਸਿਰਫ $7 ਵਿੱਚ ਤੁਹਾਡੇ ਕਾਰੋਬਾਰ ਜਾਂ ਸੋਸ਼ਲ ਮੀਡੀਆ ਪ੍ਰੋਫਾਈਲ ਲਈ ਪ੍ਰੋਫੈਸ਼ਨਲ ਹੈਡਸ਼ਾਟ, ਸੁੰਦਰ ਫੈਮਿਲੀ ਫੋਟੋ ਜੋ ਸਦਾ ਲਈ ਯਾਦਗਾਰ ਬਣ ਜਾਵੇ। ਸਾਡੇ ਤਜਰਬੇਕਾਰ ਫੋਟੋਗ੍ਰਾਫਰ ਲੇਟੈਸਟ ਇਕਵਿਪਮੈਂਟ ਵਰਤਦੇ ਹਨ ਤਾਂ ਜੋ ਤੁਹਾਡੀਆਂ ਫੋਟੋਆਂ ਬਿਲਕੁਲ ਪਰਫੈਕਟ ਆਉਣ। ਇਹ ਸਭ ਕੁਝ ਬਿਲਕੁਲ ਵਾਜਬ ਪ੍ਰਾਈਸ ਤੇ। ਪਾਸਪੋਰਟ ਤੋਂ ਲੈ ਕੇ ਹੈਡਸ਼ਾਟ ਅਤੇ ਪਰਿਵਾਰਕ ਪੋਰਟਰੇਟ ਤੱਕ ਅਸੀਂ ਸਭ ਕੁਝ ਕਰਦੇ ਹਾਂ। ਪਿਕਸਲ ਫੋਟੋ ਸਟੂਡੀਓ ਤੇ ਭਰੋਸਾ ਕਰੋ। ਤੁਹਾਡੀ ਫੋਟੋਗ੍ਰਾਫੀ ਦੀ ਹਰ ਲੋੜ ਲਈ ਕਾਲ ਕਰੋ 403-947-0060 403-947-0060 ਜਾਂ ਆਓ ਯੂਨਿਟ 530-669 ਸਵਾਨਾ ਬੁਲੇਵਰਡ ਨਾਰਥ ਈਸਟ ਕੈਲਗਰੀ। ਪਿਕਸਲ ਫੋਟੋ ਸਟੂਡੀਓ, ਜ਼ਿੰਦਗੀ ਦੇ ਪਲਾਂ ਨੂੰ ਕੈਦ ਕਰਦੇ ਹੋਏ ਇੱਕ ਫੋਟੋ ਇੱਕ ਵਾਰ।
4: ਟਰੱਕ ਚਾੜਨ ਲਈ ਥੱਬਾ ਨੋਟਾਂ ਦਾ ਲੱਗਦਾ। ਹੋਰ ਤਾਂ ਹੋਰ, ਟਰੱਕਾਂ ਦੀ ਇੰਸ਼ੋਰੈਂਸ ਬੰਦੇ ਦਾ ਧੂਆਂ ਕੱਢ ਦਿੰਦੀ ਹੈ ਤੇ ਦੁਹਾਈਆਂ ਫਿਰ ਬੰਦਾ ਪਾਉਂਦਾ।
3: ਸੁਣੋ ਸੁਣੋ ਸੁਣੋ, ਟਰੱਕਿੰਗ ਕੰਪਨੀਆਂ ਦੇ ਮਾਲਕ ਤੇ ਟਰੱਕ ਓਨਰ, ਜਰਾ ਧਿਆਨ ਨਾਲ ਸੁਣੋ। ਟਰੱਕਾਂ ਦੀ ਸਸਤੀ

0: इंश्योरेंस का हल हुण आ गया। ट्रकां वास्ते इंश्योरेंस दे रेट लैण लई सोनिक इंश्योरेंस दे मानस पहुजा नाल 587-832-1208 ते संपर्क करो। तजर्बेकार इंश्योरेंस ब्रोकर मानस पहुजा ते उन्हां दी टीम प्रोफेशनल सेवावां दिंदे हन। बेस्ट ट्रक इंश्योरेंस रेट्स लई याद रखो सोनिक इंश्योरेंस 587-832-1208।
1: बड़े सोचा च पए हो वीर जी, की गल होगी?
2: थक गए हैं घर लब लब के। कैलगरी च घर खरीदना तो हुण बड़ा ही औखा।
1: तुसी घर चंद्रमा ते लब दे होने, कैलगरी च नहीं। आ नोट करो नंबर अरुण कौशल दा।
2: कर लिया जी नोट, फोन नंबर 403-618-2112।
1: रियल एस्टेट दे सब मसलियां दा हल करनगे प्रेप रियलिटी दे मशहूर रियलटर अरुण कौशल।
2: अच्छा जी, अरुण कौशल लब के देणगे सानू घर?
1: जी हां, कल्ले घर नहीं, प्रॉपर्टी रेजिडेंशियल होवे जां कमर्शियल, घर खरीदना होवे जां वेचना, प्रेप रियलिटी दी वड्डी टीम तो ਸਾਡੇ ਲਈ ਕਰੇਗੀ ਦਿਨ ਰਾਤ ਇੱਕ। ਕੈਲਗਰੀ ਸ਼ਹਿਰ ਤੋਂ ਇਲਾਵਾ ਨੇੜੇ ਦੇ ਸ਼ਹਿਰਾਂ ਦੇ ਵਿੱਚ ਇਹਨਾਂ ਦੇ ਕੋਲ ਲਿਸਟਿੰਗ ਦਾ ਵੱਡਾ ਖਜ਼ਾਨਾ ਹੈ। ਪ੍ਰਾਪਰਟੀ ਵੇਚਣ ਲਈ ਜਾਂ ਖਰੀਦਣ ਲਈ ਯਾਦ ਰੱਖੋ ਅਰੁਣ ਕੌਸ਼ਲ ਦਾ ਫੋਨ ਨੰਬਰ 403-618-2112। ਅਰੁਣ ਕੌਸ਼ਲ। ਮਰਸੀਡੀਜ਼ ਕਾਰ ਖਰੀਦਣਾ ਚਾਹੁੰਦੇ ਹੋ? ਹੁਣ ਕੈਨੇਡਾ ਦੇ ਵਿੱਚ ਤੁਹਾਡੇ ਸੁਪਨੇ ਸੱਚ ਹੋਣ ਦਾ ਸਮਾਂ ਆ ਗਿਆ।
3: ਕੈਨੇਡਾ ਦੇ ਵਿੱਚ ਮਰਸੀਡੀਜ਼ ਦੀ ਸਭ ਤੋਂ ਵੱਡੀ ਡੀਲਰਸ਼ਿਪ ਕੈਲਗਰੀ ਏਅਰਪੋਰਟ ਦੇ ਨੇੜੇ। ਮਰਸੀਡੀਜ਼ ਬੈਂਸ ਕੰਟਰੀ ਹਿੱਲ ਪਹੁੰਚੋ ਤੇ ਸਿੱਧੀ ਗੱਲਬਾਤ ਕਰੋ ਗੌਰਵ ਸ਼ਰਮਾ ਦੇ ਨਾਲ। ਪੰਜਾਬੀ, ਹਿੰਦੀ, ਉਰਦੂ ਜਾਂ ਫਿਰ ਅੰਗਰੇਜ਼ੀ ਦੇ ਵਿੱਚ ਗੱਲਬਾਤ ਕਰੋ, ਗੌਰਵ ਸ਼ਰਮਾ ਤੁਹਾਨੂੰ ਦੇਣਗੇ ਵਧੀਆ ਸਲਾਹ ਤੇ ਵਧੀਆ ਡੀਲਸ। ਮਰਸੀਡੀਜ਼ ਬੈਂਸ ਕੰਟਰੀ ਹਿੱਲਸ 70 ਦੇ ਕਰੀਬ ਕਾਰਾਂ ਦੀ ਡਿਸਪਲੇ ਵਾਲਾ ਵੱਡਾ ਸ਼ੋਰੂਮ। ਸਭ ਦਾ ਮਾਣ, ਸਭ ਦੀ ਚਾਹਤ, ਆਪਣੀ ਸੁਪਨਮਈ ਕਾਰ ਖਰੀਦਣ ਲਈ ਗੌਰਵ ਸ਼ਰਮਾ ਨੂੰ ਸ਼ੋਰੂਮ 'ਚ ਜਾ ਕੇ ਮਿਲੋ ਜਾਂ ਫਿਰ ਫੋਨ ਕਰ ਲਓ 403-903-6757।
1: ਮਰਸੀਡੀਜ਼ ਬੈਂਸ ਕੰਟਰੀ ਹਿੱਲਸ।
2: ਕਿੱਦਾਂ ਵੀਰੇ, ਮੈਂ ਤੈਨੂੰ ਲੱਭਦਾ ਫਿਰਦਾ ਕਈ ਦਿਨਾਂ ਤੋਂ, ਤੇਰਾ ਫੋਨ ਵੀ ਨਹੀਂ ਲੱਗਾ। ਜ਼ਰੂਰੀ ਕੰਮ ਸੀ ਤੇਰੇ ਨਾਲ ਕੋਈ।
4: ਲੱਭਣਾ ਕਿੱਥੋਂ ਭਰਾਵਾ, ਮੈਂ ਤਾਂ ਇੰਡੀਆ ਗਿਆ ਸੀ।
2: ਕੀਤਾ ਨਾ ਉਹੀ ਕੰਮ, ਦੱਸ ਕੇ ਜਾਂਦਾ ਤਾਂ ਮੈਂ ਇੰਡੀਆ ਤੋਂ ਪੈਸੇ ਮੰਗਾਉਣੇ ਸੀ।
4: ਲੈ ਦੱਸ, ਬੱਚਿਆਂ ਵਾਲੀ ਗੱਲ ਕਰਦਾ ਤੂੰ? ਇੰਨੇ ਸਾਲ ਹੋ ਗਏ ਤੈਨੂੰ ਕੈਲਗਰੀ ਰਹਿੰਦਿਆਂ ਮੈਨੂੰ ਲੱਭਣ ਨਾਲੋਂ ਫੋਨ ਕਰਨਾ ਸੀ ਅਕਾਲ ਫੋਰਨ ਐਕਸਚੇਂਜ ਦੇ ਰੇਸ਼ਮ ਸਿੰਘ ਸਿੱਧੂ ਨੂੰ। ਵਧੀਆ ਰੇਟ ਤੇ ਬੈਸਟ ਸਰਵਿਸ ਲਈ ਕਾਲ ਕਰ 403-607-4408।
2: ਇੰਡੀਆ ਨੂੰ ਡਾਲਰ ਭੇਜਣੇ ਹੋਣ ਜਾਂ ਰੁਪਈਏ ਮੰਗਾਉਣੇ ਹੋਣ ਤਾਂ ਰੇਸ਼ਮ ਸਿੱਧੂ ਨਾਲ ਰੇਟ ਜ਼ਰੂਰ ਚੈੱਕ ਕਰੋ। ਤਸੱਲੀ ਬਖਸ਼ ਤੇ ਤੇਜ਼ ਸਰਵਿਸ, ਲੰਬੇ ਸਮੇਂ ਤੋਂ ਭਰੋਸੇਯੋਗ ਸੇਵਾਵਾਂ ਲਈ ਜਾਣੇ ਜਾਂਦੇ ਹਨ ਅਕਾਲ ਫੋਰਨ ਐਕਸਚੇਂਜ ਦੇ ਰੇਸ਼ਮ ਸਿੱਧੂ। 403-607-4208 ਅਕਾਲ ਫੋਰਨ ਐਕਸਚੇਂਜ।
5: ਪੂਰਾ ਸਾਲ ਹੋ ਗਿਆ ਗਾਣਾ ਸੁਣਦੀ ਨੂੰ, ਬਸ ਕੈਲਗਰੀ ਚ ਕਾਰ ਲੈਣ ਦੀਆਂ ਫੀਲਿੰਗ ਆਈ ਲਈ ਜਾਇਓ। ਵੀਰੇ ਦੀ ਫੈਮਿਲੀ ਨੇ ਵੀ ਟੋਰਾਂਟੋ ਤੋਂ ਕੈਲਗਰੀ ਮੂਵ ਹੋਣ ਦਾ ਮਨ ਬਣਾ ਲਿਆ ਹੈ। ਉਹਨਾਂ ਦੇ ਆਉਣ ਤੋਂ ਪਹਿਲਾਂ ਮੈਨੂੰ ਘਰ ਚਾਹੀਦਾ ਹੈ।
6: ਮੇਰੀ ਕੱਲ ਹੀ ਗੱਲ ਹੋਈ ਹੈ ਰਿਐਲਟਰ ਜੱਗੀ ਤੇ ਲੋਹਰਾ ਨਾਲ, ਜਿਨ੍ਹਾਂ ਦੀ ਸਲਾਹ ਨਾਲ ਹੁਣ ਘਰ ਇੱਕ ਨਹੀਂ ਦੋ ਲਵਾਂਗੇ, ਪਹਿਲਾਂ ਆਪਣੇ ਲਈ ਤੇ ਦੂਜਾ ਤੇਰੇ ਵੀਰੇ ਲਈ। ਮੈਂ ਸੁਣਿਆ ਜੱਗੀ ਤੇ ਲੋ ਪੂਰੇ ਪ੍ਰੋਫੈਸ਼ਨਲ ਤਰੀਕੇ ਨਾਲ ਸਮਝਾਉਂਦੇ ਹੈ।
5: ਜੀ ਹਾਂ, ਮੈਕਸਵੈਲ ਸੈਂਟਰਲ ਰਿਐਲਟੀ ਨਾਲ ਕੰਮ ਕਰਦੇ ਜੱਗੀ ਢਿੱਲੋਂ ਨਾਲ ਇੱਕ ਵਾਰ ਜ਼ਰੂਰ ਗੱਲਬਾਤ ਕਰੋ। ਜੱਗੀ ਢਿੱਲੋਂ ਦਾ ਫੋਨ ਨੰਬਰ ਹੈ 403-616-2445।
7: ਓਹੋ, ਅੱਜ ਫੇਰ ਨੀ ਲੋਡ ਮਿਲਿਆ,
8: ਕੀ ਹੋਇਆ?
7: ਬਸ ਪੁੱਛਣਾ, ਇੰਸ਼ੋਰੈਂਸ ਕਨਫਰਮੇਸ਼ਨ ਨਹੀਂ ਆਈ ਟਾਈਮ ਤੇ, ਤੇ ਹੁਣ ਫੇਰ ਇੱਕ ਦਿਨ ਵੇਟ ਕਰਨੀ ਪੈਣੀ ਹੈ, ਤੇ ਬੱਚਿਆਂ ਨੂੰ ਫੇਰ ਨੀ ਮਿਲ ਹੋਣਾ ਦੋ ਦਿਨ।
8: ਓਹੋ, ਰਹਿ ਗਏ ਨਾ ਫੇਰ ਪਿੱਛੇ? ਮੈਂ ਸੁਣਿਆ ਹੈ ਸੋਨਿਕ ਇੰਸ਼ੋਰੈਂਸ ਦੇ ਮਾਨਸ ਪਹੁਜਾ ਅਤੇ ਰਮਨ ਵੜੈਚ ਤੇ ਉਹਨਾਂ ਦੀ ਟੀਮ ਇੰਸ਼ੋਰੈਂਸ ਕਨਫਰਮੇਸ਼ਨ ਬਹੁਤ ਜਲਦੀ ਪ੍ਰੋਵਾਈਡ ਕਰਵਾ ਦਿੰਦੀ ਹੈ, ਤੇ ਉਹ ਤਾਂ ਪੋਰਟਲ ਵੀ ਸੈੱਟ ਕਰ ਦਿੰਦੇ ਨੇ ਤਾਂ ਕਿ ਤੁਸੀਂ ਆਪ ਹੀ ਕਨਫਰਮੇਸ਼ਨ ਦੇ ਸਕੋ, ਬਸ਼ਰਤੇ ਤੁਹਾਡੀ ਇੰਸ਼ੋਰੈਂਸ ਐਕਟਿਵ ਹੈ। ਤੁਸੀਂ ਅੱਜ ਹੀ ਉਹਨਾਂ ਨੂੰ ਫੋਨ ਕਰੋ ਤੇ ਜਲਦੀ ਤੋਂ ਜਲਦੀ ਗੱਲ ਕਰਕੇ ਕੋਈ ਹੱਲ ਲੱਭੋ ਤਾਂ ਕਿ ਅਗਲੀ ਵਾਰੀ ਤੁਸੀਂ ਘਰ ਟਾਈਮ ਤੇ ਆ ਸਕੋ ਤੇ ਬੱਚਿਆਂ ਨਾਲ ਟਾਈਮ ਵੀ ਸਪੈਂਡ ਕਰ ਸਕੋ। ਫੋਨ ਨੰਬਰ ਹੈ ਮਾਨਸ ਪਹੁਜਾ 587-832-1208 ਜਾਂ ਰਮਨ ਵੜੈਚ 780-753-0001। ਸੋਨਿਕ ਇੰਸ਼ੋਰੈਂਸ।
4: ਹੈਲੋ ਗੋਪੀ, ਸ਼ੁਕਰ ਆ ਤੂੰ ਫੋਨ ਚੁੱਕ ਲਿਆ। ਜਿੱਦਣ ਦਾ ਨਵਾਂ ਘਰ ਲਿਆ, ਸੱਜਣ ਮਿੱਤਰ ਫੋਨ ਚੁੱਕਣੋਂ ਵੀ ਗਏ।
2: ਉਹ ਸਾਰੇ ਡਰਦੇ ਨਹੀਂ ਚੱਕਦੇ, ਉਹਨਾਂ ਨੂੰ ਲੱਗਦਾ ਤੂੰ ਮੂਵਿੰਗ ਲਈ ਕਹੂੰਗਾ। ਕੌਣ ਇੰਨੇ ਭਾਰੇ ਸਮਾਨ ਨੂੰ ਹੱਥ ਪਾਵੇ?
4: ਉਹ ਨਹੀਂ ਭਰਾਵਾ, ਮੈਂ ਇੰਜ ਨਹੀਂ ਕਰਦਾ। ਆਪਾਂ ਤੇ ਹਰ ਵਾਰ ਸਟਾਰ ਮੂਵਿੰਗ ਵਾਲਿਆਂ ਨੂੰ ਇੱਕ ਫੋਨ ਕਰੀਦਾ, ਉਹ ਬਹੁਤ ਵਧੀਆ ਤਰੀਕੇ ਨਾਲ ਸਾਰੇ ਘਰ ਦਾ ਸਮਾਨ ਸਹੀ ਸਲਾਮਤ ਬਿਨਾ ਕਿਸੇ ਝੰਜਟ ਦੇ ਮੂਵ ਕਰ ਜਾਂਦੇ ਆ।
3: ਆਪਣੇ ਘਰ ਜਾਂ ਆਫਿਸ ਦਾ ਸਮਾਨ ਮੂਵ ਕਰਾਉਣਾ ਹੋਵੇ ਤਾਂ ਸਟਾਰ ਮੂਵਿੰਗ ਦੇ ਮਲਕੀਤ ਸਿੰਘ ਜੀ ਨੂੰ ਅੱਜ ਹੀ ਕਾਲ ਕਰੋ 403-870-1790 403-870-1790 ਸਟਾਰ ਮੂਵਿੰਗ।

0: ਲੈ ਵੇ ਜਿੰਦਰਾ ਮਿਲ ਆ ਮੇਰਾ ਭਤੀਜਾ ਆ ਮੇਰੀ ਭੈਣ ਦੀ ਕੁੜੀ ਤੇ ਆ ਮੇਰੀ ਭੂਆ ਦੀ ਨਨਾਣ ਦੀ ਕੁੜੀ ਹੈ
1: ਉਹ ਤੂੰ ਸਾਰਾ ਟੱਬਰ ਇਕੱਠਾ ਕਰੀ ਫਿਰਦਾ
2: ਉਹ ਭਾਜੀ ਇਹ ਅਸੀਂ ਨਹੀਂ JFS ਇਮੀਗ੍ਰੇਸ਼ਨ ਵਾਲਿਆਂ ਨੇ ਇਕੱਠਾ ਕਰਕੇ ਦਿੱਤਾ ਹੈ
3: JFS ਇਮੀਗ੍ਰੇਸ਼ਨ ਫਾਰ ਸਟੱਡੀ ਪਰਮਿਟ ਵਰਕ ਪਰਮਿਟ ਸਪਾਂਸਰਸ਼ਿਪ LMIA ਪਰਮਨੈਂਟ ਰੈਜ਼ੀਡੈਂਸੀ ਜਾਂ ਰਿਫਿਊਜੀ ਐਂਡ ਅਪੀਲਸ ਕਾਲ 403-436-6000 or 403-406-2004.

0: ਹਰ ਸਮੇਂ ਤੁਹਾਡੇ ਸੰਗ ਤੁਹਾਡਾ ਆਪਣਾ ਇਹ ਰੇਡੀਓ ਸੁਰ ਸੰਗਮ
1: ਅੱਜ ਫੇਰ ਨੀ ਲੋਡ ਮਿਲਿਆ
2: ਕੀ ਹੋਇਆ
1: ਬਸ ਪੁੱਛਣਾ ਇੰਸ਼ੋਰੈਂਸ ਕਨਫਰਮੇਸ਼ਨ ਨਹੀਂ ਆਈ ਟਾਈਮ ਤੇ ਹੁਣ ਫੇਰ ਇੱਕ ਦਿਨ ਵੇਟ ਕਰਨੀ ਪੈਣੀ ਹੈ ਤੇ ਬੱਚਿਆਂ ਨੂੰ ਫੇਰ ਨੀ ਮਿਲ ਹੋਣਾ ਦੋ ਦਿਨ
2: ਓਹੋ ਰਹਿ ਗਏ ਨਾ ਫੇਰ ਪਿੱਛੇ ਮੈਂ ਸੁਣਿਆ ਹੈ ਸੋਨਿਕ ਇੰਸ਼ੋਰੈਂਸ ਦੇ ਮਾਨਸ ਪਹੁਜਾ ਅਤੇ ਰਮਨ ਵੜੈਚ ਤੇ ਉਹਨਾਂ ਦੀ ਟੀਮ ਇੰਸ਼ੋਰੈਂਸ ਕਨਫਰਮੇਸ਼ਨ ਬਹੁਤ ਜਲਦੀ ਪ੍ਰੋਵਾਈਡ ਕਰਵਾ ਦਿੰਦੀ ਹੈ ਤੇ ਉਹ ਤਾਂ ਪੋਰਟਲ ਵੀ ਸੈੱਟ ਕਰ ਦਿੰਦੇ ਨੇ ਤਾਂ ਕਿ ਤੁਸੀਂ ਆਪ ਹੀ ਕਨਫਰਮੇਸ਼ਨ ਦੇ ਸਕੋ ਬਸ਼ਰਤੇ ਤੁਹਾਡੀ ਇੰਸ਼ੋਰੈਂਸ ਐਕਟਿਵ ਹੈ ਤੁਸੀਂ ਅੱਜ ਹੀ ਉਹਨਾਂ ਨੂੰ ਫੋਨ ਕਰੋ ਤੇ ਜਲਦੀ ਤੋਂ ਜਲਦੀ ਗੱਲ ਕਰਕੇ ਕੋਈ ਹੱਲ ਲੱਭੋ ਤਾਂ ਕਿ ਅਗਲੀ ਵਾਰੀ ਤੁਸੀਂ ਘਰ ਟਾਈਮ ਤੇ ਆ ਸਕੋ ਤੇ ਬੱਚਿਆਂ ਨਾਲ ਟਾਈਮ ਵੀ ਸਪੈਂਡ ਕਰ ਸਕੋ ਫੋਨ ਨੰਬਰ ਹੈ ਮਾਨਸ ਪਹੁਜਾ 5871321208 ਜਾਂ ਰਮਨ ਵੜੈਚ 7807530001 ਸੋਨਿਕ ਇੰਸ਼ੋਰੈਂਸ
3: ਕੀ ਤੁਹਾਡੇ ਪਰਿਵਾਰ ਵਿੱਚ ਕਿਸੇ ਨੂੰ ਹੋਮ ਕੇਅਰ ਦੀ ਜ਼ਰੂਰਤ ਹੈ ਆਪਣੇ ਹੀ ਘਰ ਅੰਦਰ ਆਪਣੀ ਬੋਲੀ ਵਿੱਚ ਹੋਮ ਕੇਅਰ ਪ੍ਰਾਪਤ ਕਰਨ ਲਈ YYC ਹੋਮ ਕੇਅਰ ਵਾਲਿਆਂ ਦਾ ਅਗਲਾ ਸੰਦੇਸ਼ ਸੁਣੋ
4: ਸਤਿ ਸ਼੍ਰੀ ਅਕਾਲ ਜੀ ਮੇਰਾ ਨਾਮ ਵੀਰਪਾਲ ਕੌਰ ਟਾਟਾ ਮੈਂ ਫਾਊਂਡਰ ਆ YYC ਹੋਮ ਕੇਅਰ ਸਰਵਿਸਿਜ਼ ਦੀ ਐਂਡ ਮੈਂ ਪੈਰਾਮੈਡੀਕਾ ਬਾਈ ਪ੍ਰੋਫੈਸ਼ਨ ਐਟ YYC ਹੋਮ ਕੇਅਰ ਸਰਵਿਸਿਜ਼ ਅਸੀਂ ਘਰਾਂ ਦੇ ਵਿੱਚ ਹੋਮ ਕੇਅਰ ਪ੍ਰੋਵਾਈਡ ਕਰਦੇ ਹਾਂ ਜਿਹਦੇ ਵਿੱਚ ਅਸੀਂ ਸਰਕਾਰ ਨੂੰ ਸਿੱਧਾ ਬਿਲ ਕਰਦੇ ਹਾਂ ਅੰਡਰ ਕਲਾਇੰਟ ਡਾਇਰੈਕਟਰ ਹੋਮ ਕੇਅਰ ਇਨਵਾਈਸੀ ਪ੍ਰੋਗਰਾਮ ਇਹਦੇ ਲਈ ਗੌਰਮੈਂਟ ਫੰਡਿੰਗ ਹੈਗੀ ਆ ਉਹਦੇ ਲਈ ਤੁਹਾਨੂੰ ਕੋਈ ਵੀ ਕੁਐਸਚਨ ਹੋਣ ਤੁਸੀਂ ਸਾਨੂੰ ਫੋਨ ਕਰ ਸਕਦੇ ਹੋ 8257600983 ਦੀ ਥੈਂਕ ਯੂ
5: ਮਰਸੀਡੀਜ਼ ਕਾਰ ਖਰੀਦਣਾ ਚਾਹੁੰਦੇ ਹੋ ਹੁਣ ਕੈਨੇਡਾ ਦੇ ਵਿੱਚ ਤੁਹਾਡੇ ਸੁਪਨੇ ਸੱਚ ਹੋਣ ਦਾ ਸਮਾਂ ਆ ਗਿਆ ਕੈਨੇਡਾ ਦੇ ਵਿੱਚ ਮਰਸੀਡੀਜ਼ ਦੀ ਸਭ ਤੋਂ ਵੱਡੀ ਡੀਲਰਸ਼ਿਪ ਕੈਲਗਰੀ ਏਅਰਪੋਰਟ ਦੇ ਨੇੜੇ ਮਰਸੀਡੀਜ਼ ਬੈਂਸ ਕੰਟਰੀ ਹਿੱਲ ਪਹੁੰਚੋ ਤੇ ਸਿੱਧੀ ਗੱਲਬਾਤ ਕਰੋ ਗੌਰਵ ਸ਼ਰਮਾ ਦੇ ਨਾਲ ਪੰਜਾਬੀ ਹਿੰਦੀ ਉਰਦੂ ਜਾਂ ਫਿਰ ਅੰਗਰੇਜ਼ੀ ਦੇ ਵਿੱਚ ਗੱਲਬਾਤ ਕਰੋ ਗੌਰਵ ਸ਼ਰਮਾ ਤੁਹਾਨੂੰ ਦੇਣਗੇ ਵਧੀਆ ਸਲਾਹ ਤੇ ਵਧੀਆ ਡੀਲਸ ਮਰਸੀਡੀਜ਼ ਬੈਂਸ ਕੰਟਰੀ ਹਿੱਲਸ 70 ਦੇ ਕਰੀਬ ਕਾਰਾਂ ਦੀ ਡਿਸਪਲੇ ਵਾਲਾ ਵੱਡਾ ਸ਼ੋਰੂਮ ਸਭ ਦਾ ਮਾਣ ਸਭ ਦੀ ਚਾਹਤ ਆਪਣੀ ਸੁਪਨਮਈ ਕਾਰ ਖਰੀਦਣ ਲਈ ਗੌਰਵ ਸ਼ਰਮਾ ਨੂੰ ਸ਼ੋਰੂਮ ਚ ਜਾ ਕੇ ਮਿਲੋ ਜਾਂ ਫਿਰ ਫੋਨ ਕਰ ਲਓ 4039036757
6: ਮਰਸੀਡੀਜ਼ ਬੈਂਸ ਕੰਟਰੀ ਹਿੱਲਸ
7: ਕੈਲਗਰੀ ਵਾਸੀਓ ਕੀ ਤੁਸੀਂ ਲੰਮੀ ਲਾਈਨਾਂ ਅਤੇ ਡਾਕਟਰ ਦੀਆਂ ਵੇਟਿੰਗ ਲਿਸਟ ਤੋਂ ਪਰੇਸ਼ਾਨ ਹੋ ਹੁਣ ਫਿਕਰ ਛੱਡੋ ਕਿਉਂਕਿ ਤੁਹਾਡੇ ਆਪਣੇ ਸ਼ਹਿਰ ਵਿੱਚ ਆ ਗਿਆ ਹੈ ਸਿਹਤ ਦਾ ਅਸਲੀ ਪਹਿਰੇਦਾਰ ਓਏਸਿਸ ਸਮਾਈਲ ਮੈਡੀਕਲ ਸਨਰਿਜ ਮਾਲ ਦੇ ਨਾਲ ਸੁਪਰ ਸਟੋਰ ਵਾਲੇ ਪਲਾਜ਼ਾ ਵਿੱਚ ਸਥਿਤ ਇਸ ਕਲੀਨਿਕ ਵਿੱਚ ਤੁਹਾਡੀ ਆਪਣੀ ਭਾਸ਼ਾ ਬੋਲਣ ਵਾਲੇ ਮੇਲ ਅਤੇ ਫੀਮੇਲ ਡਾਕਟਰਸ ਹਰ ਕਦਮ ਤੇ ਤੁਹਾਡੇ ਨਾਲ ਹਨ ਚਾਹੇ ਗੱਲ ਹੋਵੇ ਬੱਚਿਆਂ ਦੀ ਜਾਂ ਫਿਰ ਬਜ਼ੁਰਗਾਂ ਦੀ ਇੱਥੇ ਸਾਰਿਆਂ ਲਈ ਸੁਵਿਧਾਵਾਂ ਮੌਜੂਦ ਹਨ ਅਪਾਇੰਟਮੈਂਟ ਨਹੀਂ ਬਣੀ ਕੋਈ ਚੱਕਰ ਹੀ ਨਹੀਂ ਸਿੱਧੇ ਚਲੇ ਆਓ ਇੱਥੇ ਵਾਕ ਇਨ ਵਿੱਚ ਖੁੱਲਾ ਸਵਾਗਤ ਹੈ ਨਵੇਂ ਪੇਸ਼ੈਂਟਸ ਦਾ ਵੀ ਨਿੱਘਾ ਵੈਲਕਮ ਫੈਮਿਲੀ ਕੇਅਰ ਤੋਂ ਲੈ ਕੇ ਮੈਡੀਕਲ ਚੈੱਕਅਪ ਅਤੇ ਕ੍ਰੋਨਿਕ ਬਿਮਾਰੀਆਂ ਦੇ ਇਲਾਜ ਤੱਕ ਸਭ ਕੁਝ ਇੱਕੋ ਛੱਤ ਹੇਠ ਅਸੀਂ ਹਫਤੇ ਦੇ 6 ਦਿਨ ਖੁੱਲੇ ਹਾਂ ਤੇ ਉਹ ਵੀ ਦੇਰ ਸ਼ਾਮ ਤੱਕ ਤਾਂ ਦੇਰ ਕਿਸ ਗੱਲ ਦੀ ਅੱਜ ਹੀ ਡਾਇਲ ਕਰੋ 5876174696 5876174696 ਓਏਸਿਸ ਸਮਾਈਲ ਮੈਡੀਕਲ ਤੁਹਾਡੀ ਸਿਹਤ ਸਾਡੀ ਜ਼ਿੰਮੇਵਾਰੀ 5876174696
8: ਕੈਨੇਡਾ ਵਿੱਚ ਰਹਿੰਦਿਆਂ

ਇੰਸ਼ੋਰੈਂਸ ਦੀ ਬਹੁਤ ਅਹਿਮੀਅਤ ਹੈ। ਕਿਸੇ ਵੀ ਤਰ੍ਹਾਂ ਦੀ ਇੰਸ਼ੋਰੈਂਸ ਲਈ ਪੰਜਾਬ ਇੰਸ਼ੋਰੈਂਸ ਦੇ ਰੀਜਨਲ ਮੈਨੇਜਰ ਹਰਪਿੰਦਰ ਸਿੱਧੂ ਨਾਲ ਅੱਜ ਹੀ ਸੰਪਰਕ ਕਰੋ। ਸੁਪਰ ਵੀਜ਼ਾ, ਲਾਈਫ ਇੰਸ਼ੋਰੈਂਸ, ਮੋਰਗੇਜ ਇੰਸ਼ੋਰੈਂਸ, RESP ਦੀਆਂ ਵਧੀਆ ਸੇਵਾਵਾਂ ਲਈ ਪਿਛਲੇ ਲੰਮੇ ਅਰਸੇ ਤੋਂ ਕੈਲਗਰੀ ਵਿੱਚ ਜਾਣਿਆ ਪਹਿਚਾਣਿਆ ਨਾਮ ਹੈ ਹਰਪਿੰਦਰ ਸਿੱਧੂ। ਇਹ ਇੰਸ਼ੋਰੈਂਸ ਲਈ ਨਾਮਵਰ ਕੰਪਨੀਆਂ ਨਾਲ ਕੰਮ ਕਰਦੇ ਹਨ। ਹੋਰ ਜਾਣਕਾਰੀ ਲਈ ਪੰਜਾਬ ਇੰਸ਼ੋਰੈਂਸ ਦੇ ਹਰਪਿੰਦਰ ਸਿੱਧੂ ਨਾਲ 403-404-3500 ਤੇ ਸੰਪਰਕ ਕਰੋ।

ਰੇਡੀਓ ਸਰਸੰਗਮ 94.7 ਐਫਐਮ ਸੁਣ ਰਹੇ ਸਾਰੇ ਸਰੋਤਿਆਂ ਨੂੰ ਕੁਲਦੀਪ ਸਿੰਘ ਵੱਲੋਂ ਸਤਿ ਸ੍ਰੀ ਅਕਾਲ ਜੀ। ਅੱਜ ਦਿਨ ਬੁੱਧਵਾਰ ਸਤੰਬਰ ਮਹੀਨੇ ਦੀ 9 ਤਰੀਕ ਸੰਨ 2026 ਹੁਣ ਤੋਂ ਲੈ ਕੇ 5 ਵਜੇ ਤੱਕ ਮੇਰਾ ਤੇ ਆਪ ਜੀ ਦਾ ਸਾਥ ਰਹੇਗਾ। ਇਸ ਵੇਲੇ 4:07 ਹੋ ਰਹੇ ਨੇ। 5 ਵਜੇ ਸਵਲੀਨ ਕੌਰ ਜਸੜ ਪ੍ਰੋਗਰਾਮ ਪੇਸ਼ ਕਰਨਗੇ। 8 ਵਜੇ ਰਾਸ਼ਾਵਰ ਵਿਦ ਜਲਾਲ ਇਸਮਾਇਲ ਪ੍ਰੋਗਰਾਮ ਲੈ ਕੇ ਹਾਜ਼ਰ ਹੁੰਦੇ ਨੇ ਮੰਗਲਵਾਰ ਅਤੇ ਬੁੱਧਵਾਰ। ਅਤੇ 9 ਵਜੇ ਪੰਜਾਬ ਤੋਂ ਜਤਿੰਦਰ ਪੰਨੂ ਜੀ ਨਾਲ ਅਸੀਂ ਪ੍ਰੋਗਰਾਮ ਪੇਸ਼ ਕਰਦੇ ਹਾਂ ਜੀ। ਸੋਮਵਾਰ ਤੋਂ ਸ਼ੁੱਕਰਵਾਰ ਉਹ ਅੱਜ ਫਿਰ ਆਪ ਜੀ ਲਈ ਪੇਸ਼ ਕੀਤਾ ਜਾਵੇਗਾ। ਇਹ ਸਾਡੇ ਅੱਜ ਦੇ ਬਾਕੀ ਰਹਿੰਦੇ ਪ੍ਰੋਗਰਾਮ ਅਤੇ ਉਹਨਾਂ ਦਾ ਵੇਰਵਾ। ਅੱਜ ਦੇ ਇਸ ਪ੍ਰੋਗਰਾਮ ਵਿੱਚ ਸਭ ਤੋਂ ਪਹਿਲਾਂ ਸਾਂਝ ਜਿਹੜਾ ਮੌਸਮ ਦੀ ਪਾ ਲੈਂਦੇ ਹਾਂ। ਮੌਸਮ ਬਦਲਿਆ ਅਤੇ 24 ਡਿਗਰੀ ਸੈਲਸੀਅਸ ਇਸ ਵੇਲੇ ਟੈਂਪਰੇਚਰ ਹੈ। ਰਾਤ ਨੂੰ 10 ਜਾਂ 11, ਕੱਲ੍ਹ ਨੂੰ ਦਿਨ ਵੇਲੇ 16 ਅਤੇ ਫਿਰ ਰਾਤ ਨੂੰ ਸਿੰਗਲ ਡਿਜਿਟ ਦੇ ਵਿੱਚ ਟੈਂਪਰੇਚਰ ਜਾਵੇਗਾ 5 ਜਾਂ 6 ਡਿਗਰੀ ਸੈਲਸੀਅਸ। ਉਸ ਤੋਂ ਅਗਲੇ ਦਿਨ 13 ਅਤੇ ਫਿਰ 11। ਸੋ ਮੌਸਮ ਬਦਲ ਰਿਹਾ ਜੀ। ਫਾਲ ਦਾ ਸੀਜ਼ਨ ਜਿਹੜਾ ਹੈ ਉਹ ਸ਼ੁਰੂ ਹੋਣ ਵਾਲਾ ਹੈ। ਪਤਝੜ ਦੀ ਰੁੱਤ ਇਹਨਾਂ ਦਿਨਾਂ ਦੇ ਵਿੱਚ ਹੁੰਦੀ ਹੈ। ਸੋ ਇਸ ਮੌਸਮ ਦੇ ਵਿੱਚ ਜਿਹੜੇ ਪੈਟਰਨ ਨੇ ਟੈਂਪਰੇਚਰ ਦੇ ਉਹ ਚੇਂਜ ਹੋ ਜਾਂਦੇ ਨੇ ਅਤੇ ਇਹਦੇ ਬਾਰੇ ਇੱਕ ਪਹਿਲਾ ਜਿਹੜਾ ਇੱਕ ਫਾਲ ਦੇ ਮੌਸਮ ਦਾ ਫੋਰਕਾਸਟ ਲੰਬੇ ਸਮੇਂ ਦਾ ਆਇਆ ਹੈ ਉਹਦੇ ਵਿੱਚ ਜੋ ਜੋ ਜਾਣਕਾਰੀ ਹੁਣ ਤੱਕ ਦਿੱਤੀ ਗਈ ਹੈ ਉਹਦੇ ਮੁਤਾਬਕ ਕਿ ਟੈਂਪਰੇਚਰ ਦੇ ਮਾਈਲਡ ਪੈਟਰਨ ਜਿਹੜੇ ਨੇ ਉਹ ਡੋਮੀਨੇਟ ਕਰਨਗੇ ਜਦਕਿ ਤਾਪਮਾਨ ਦਾ ਰੋਲਰ ਕੋਸਟਰ ਵੀ ਜਾਰੀ ਰਹੇਗਾ। ਭਾਵ ਉੱਚਾ ਨੀਵਾਂ ਤਾਪਮਾਨ ਤਾਂ ਹੋਵੇਗਾ ਪਰ ਆਮ ਨਾਲੋਂ ਥੋੜ੍ਹਾ ਜਿਹਾ ਸੌਫਟ ਰਹੇਗਾ। ਜ਼ਿਆਦਾ ਠੰਡਾ ਨਹੀਂ ਹੋਣ ਦੀ ਸੰਭਾਵਨਾ ਫਾਲ ਦਾ ਸੀਜ਼ਨ। ਬਾਰਿਸ਼ ਨੂੰ ਦੇ ਬਾਰੇ ਇਹ ਹੈ ਕਿ ਘੱਟ ਹੋਵੇਗਾ ਓਵਰਆਲ, ਕਿਤੇ ਕਿਤੇ ਹੋ ਸਕਦਾ ਪਰ ਓਵਰਆਲ ਕਟੌਤੀ ਰਹੇਗੀ। ਇੰਟਰਪਸ਼ਨਸ ਹੋ ਸਕਦੀਆਂ ਨੇ ਅਤੇ ਅਰਲੀ ਵਿੰਟਰ ਦੀਆਂ ਕੁਛ ਝਲਕਾਂ ਵੀ ਸਾਨੂੰ ਮਿਲ ਸਕਦੀਆਂ ਨੇ ਅਤੇ ਕੰਸਿਸਟੈਂਟ ਵਿੰਟਰ ਵੈਦਰ ਜਿਹੜਾ ਹੈ ਜਿਹੜਾ ਕਿ ਲਗਾਤਾਰ ਜਿਹੜਾ ਡੀਪ ਫਰੀਜ਼ ਵਾਲਾ ਵੈਦਰ ਹੁੰਦਾ ਹੈ ਉੱਥੇ ਉਹਦੇ ਵਿੱਚ ਕਹਿੰਦੇ ਨੇ ਕਿ ਥੋੜ੍ਹੀ ਜਿਹੀ ਡਿਲੇਅ ਹੋ ਸਕਦੀ ਹੈ, ਥੋੜ੍ਹੀ ਜਿਹੀ ਦੇਰੀ ਹੋ ਸਕਦੀ ਹੈ। ਸੋ ਤੁਸੀਂ ਫੋਲੋ ਕਰਦੇ ਰਹਿਣਾ, ਅਸੀਂ ਇਹ ਡਿਟੇਲ ਆਪ ਜੀ ਨਾਲ ਸਾਂਝੀ ਕਰਦੇ ਰਹਾਂਗੇ। ਮੌਸਮ ਦੇ ਹਵਾਲੇ ਨਾਲ ਵੀ, ਮਾਰਕੀਟ ਦੇ ਹਵਾਲੇ ਨਾਲ ਵੀ ਅਸੀਂ ਰੋਜ਼ ਹੀ ਅਪਡੇਟ ਆਪ ਜੀ ਨੂੰ ਦਿੰਦੇ ਹਾਂ। ਅੱਜ ਦੇ ਪ੍ਰੋਗਰਾਮ ਵਿੱਚ ਵੀ ਇਸੇ ਤਰ੍ਹਾਂ ਹੀ ਆਪ ਜੀ ਨਾਲ ਸਾਰੀ ਗੱਲਬਾਤ ਸਾਂਝੀ ਕਰਾਂਗੇ। ਮੌਸਮ ਤੇ ਜੋ ਹੈ ਹੀ ਹੈ ਪਰ ਕੈਨੇਡਾ ਤੇ ਅਮਰੀਕਾ ਵਿਚਾਲੇ ਚੱਲ ਰਹੀ ਇਹ ਟ੍ਰੇਡ ਵਾਰ, ਸੋ ਕਾਲ ਟ੍ਰੇਡ ਵਾਰ, ਇੱਕ ਬੜੇ ਨਾਜ਼ੁਕ ਜਿਹੇ ਮੋੜ ਤੇ, ਗੰਭੀਰ ਮੋੜ ਤੇ ਪੁੱਜੀ ਹੋਈ ਹੈ ਅਤੇ ਦੋਵੇਂ ਦੇਸ਼ ਘੱਟ ਨਹੀਂ ਹੁਣ ਕਰ ਰਹੇ। ਪਹਿਲਾਂ ਇਕੱਲਾ ਅਮਰੀਕਾ ਸਖਤੀਆਂ ਕਰ ਰਿਹਾ ਸੀ ਅਤੇ ਹੁਣ ਕੈਨੇਡਾ ਵਾਲੇ ਮੋੜਵੀਆਂ ਜਵਾਬੀ ਕਾਰਵਾਈਆਂ ਕਰ ਰਹੇ ਨੇ ਜਿਹਦੇ ਨਾਲ ਸਰਹੱਦੀ ਵਪਾਰ ਬੁਰੀ ਤਰ੍ਹਾਂ ਪ੍ਰਭਾਵਿਤ ਹੋਣ ਦਾ ਖਦਸ਼ਾ ਬਣ ਗਿਆ। ਤਾਜ਼ਾ ਅਪਡੇਟ ਕੀ ਹੈ, ਵੱਖਰੇ ਵੱਖਰੇ ਮੀਡੀਆ ਅਦਾਰਿਆਂ ਤੋਂ ਕੀ ਰਿਪੋਰਟਸ ਆ ਰਹੀਆਂ ਨੇ, ਅਮਰੀਕਾ ਦਾ ਮੀਡੀਆ ਕੀ ਕਹਿ ਰਿਹਾ ਹੈ ਅਤੇ ਕੈਨੇਡਾ ਵਾਲਿਆਂ ਨੂੰ ਕੀ ਕਰਨਾ ਚਾਹੀਦਾ, ਮਾਹਿਰ ਕੀ

ਕਹਿ ਰਹੇ ਨੇ ਦੋਵੇਂ ਪਾਸਿਆਂ ਵੱਲੋਂ ਕੀ ਦਲੀਲਾਂ ਦਿੱਤੀਆਂ ਜਾ ਰਹੀਆਂ ਨੇ ਕੈਨੇਡਾ ਯੂਐਸ ਮੈਕਸੀਕੋ ਦਾ ਜਿਹੜਾ ਵਪਾਰਕ ਸਮਝੌਤਾ ਹੈ ਜਿਸ 'ਤੇ ਪਹਿਲਾਂ ਡੋਨਲਡ ਟਰੰਪ ਨੇ ਹੀ ਖੁਦ ਹਸਤਾਖਰ ਕੀਤੇ ਹੋਏ ਨੇ ਉਸ ਤੋਂ ਪਿੱਛੇ ਕਿਉਂ ਹਟ ਰਹੇ ਨੇ ਅਤੇ ਕਾਨੂੰਨੀ ਆਧਾਰ 'ਤੇ ਵੀ ਕੀ ਇਸ ਦਾ ਆਧਾਰ ਹੈ ਸਾਰੀਆਂ ਗੱਲਾਂ ਦਾ ਅਤੇ ਕੈਨੇਡਾ ਜਿਹੜਾ ਹੈ ਇਸ ਵੇਲੇ ਕਿੱਥੇ ਕੁ ਖੜਾ ਹੈ ਵਪਾਰਕ ਸ਼ਿਕਾਇਤਾਂ ਜਿਹੜੀਆਂ ਨੇ ਦੋਵਾਂ ਮੁਲਕਾਂ ਦੀਆਂ ਉਹਨਾਂ ਦੇ ਬਾਰੇ ਕੀ ਮਾਹਿਰਾਨਾ ਰਾਏ ਹੈ ਦੋਵਾਂ ਸਰਕਾਰਾਂ ਨੂੰ ਜੋ ਖਾਸ ਤੌਰ 'ਤੇ ਆਰਥਿਕ ਮਾਹਿਰ ਹੁੰਦੇ ਨੇ ਕੈਨੇਡਾ ਦੇ ਵਿੱਚ ਸਰਕਾਰ ਨੂੰ ਵਿਰੋਧੀ ਪਾਰਟੀ ਦਾ ਵੀ ਸਹਿਯੋਗ ਮਿਲ ਰਿਹਾ ਹੈ ਇਸ ਮੁੱਦੇ 'ਤੇ ਅਤੇ 9/11 ਅੱਤਵਾਦੀ ਹਮਲਿਆਂ ਦੀ 25ਵੀਂ ਵਰ੍ਹੇਗੰਢ ਦੇ ਮੌਕੇ ਸ਼ਰਧਾਂਜਲੀ ਸਮਾਗਮਾਂ ਵਿੱਚ ਹਿੱਸਾ ਲੈਣ ਲਈ ਕੈਨੇਡਾ ਦੇ ਕੰਜ਼ਰਵੇਟਿਵ ਪਾਰਟੀ ਦੇ ਵਿਰੋਧੀ ਧਿਰ ਦੇ ਆਗੂ ਪੀਅਰ ਪੋਲੀਐਫ ਜਿਹੜੇ ਨੇ ਅਮਰੀਕਾ ਦੇ ਦੌਰੇ 'ਤੇ ਨਿਊਯਾਰਕ ਪਹੁੰਚ ਰਹੇ ਨੇ ਅਤੇ ਆਪਣੀ ਗੱਲ ਅਮਰੀਕਾ ਦੇ ਵਿੱਚ ਕਿਵੇਂ ਰੱਖਣਗੇ ਇਹ ਦੇਖਣਾ ਹੋਵੇਗਾ ਪਰ ਇਸ ਦੌਰੇ ਦੇ ਮੁੱਖ ਪਹਿਲੂ ਅਤੇ ਏਜੰਡਾ ਕੀ ਹੈ ਇਹਦੇ ਬਾਰੇ ਚਰਚਾ ਕਰਾਂਗੇ ਸੋ ਮੁੱਖ ਖਬਰਾਂ ਇਹੋ ਹੀ ਇਮੀਗ੍ਰੇਸ਼ਨ ਦੇ ਮੁਤਲਕ ਇੱਧਰ ਕੈਨੇਡਾ ਵਿੱਚ ਇੰਟਰਨੈਸ਼ਨਲ ਸਟੂਡੈਂਟਸ ਦੀ ਆਬਾਦੀ ਜਿਹੜੀ ਹੈ ਜਿਸ ਬਾਰੇ ਇਹ ਕਿਹਾ ਗਿਆ ਕਿ ਬਹੁਤ ਜ਼ਿਆਦਾ ਵੱਧ ਗਈ ਹੈ ਬਹੁਤ ਜ਼ਿਆਦਾ ਸਟੂਡੈਂਟ ਇਨਟੇਕ ਹੋਈ ਹੈ ਪਰ 2024 ਦੇ ਵਿੱਚ ਜਿਹੜਾ ਸਿਖਰ ਸੀ ਉਸ ਤੋਂ ਬਾਅਦ ਕੀ ਸਥਿਤੀ ਹੈ ਇਹਦੇ 'ਤੇ ਚਰਚਾ ਕਰਾਂਗੇ ਇਸ ਵੇਲੇ ਕਿੰਨੇ ਇੰਟਰਨੈਸ਼ਨਲ ਸਟੂਡੈਂਟ ਨੇ ਕੈਨੇਡਾ ਅੰਦਰ ਇਹਦੇ ਨਾਲ ਹੀ ਕੈਨੇਡੀਅਨ ਸਰਕਾਰ ਵੱਲੋਂ ਜਿਹੜਾ ਇਹਨਾਂ ਦਾ ਡਿਪਾਰਟਮੈਂਟ ਹੈ IRCC ਉਹਨਾਂ ਵੱਲੋਂ ਸਟੱਡੀ ਪਰਮਿਟ ਨੂੰ ਲੈ ਕੇ ਆਡੀਟਰ ਜਨਰਲ ਆਫ ਕੈਨੇਡਾ ਦੀ ਜਾਂਚ ਤੋਂ ਬਾਅਦ ਜੋ ਕਦਮ ਚੁੱਕੇ ਜਾਣੇ ਸਨ ਉਹਨਾਂ ਵਿੱਚ ਇਹ ਸਾਹਮਣੇ ਆ ਰਿਹਾ ਕਿ ਉਹ ਕਦਮ ਸਰਕਾਰ ਚੁੱਕ ਰਹੀ ਹੈ ਅਤੇ ਅਰਜ਼ੀਆਂ ਨੂੰ ਹੋਰ ਜ਼ਿਆਦਾ ਬਰੀਕੀ ਨਾਲ ਹੁਣ ਜਾਂਚਿਆ ਜਾਵੇਗਾ ਇਹ ਚਰਚਾ ਕਰਾਂਗੇ ਪ੍ਰੋਗਰਾਮ ਵਿੱਚ ਅੱਗੇ ਚੱਲ ਕੇ ਇਸ ਤੋਂ ਇਲਾਵਾ ਕੈਨੇਡਾ ਦੇ ਵਿੱਚ ਐਵਰੇਜ ਆਸਕਿੰਗ ਰੈਂਟ ਜੋ ਕਿਰਾਏ ਨੇ ਇੱਕ ਤਾਂ ਹੁੰਦਾ ਨਾ ਕਿ ਕਿਰਾਇਆ ਇੰਨੇ 'ਤੇ ਕਿਰਾਏ 'ਤੇ ਚੀਜ਼ ਜਿਹੜੀ ਹੈ ਚੜ੍ਹੀ ਹੈ ਜਾਂ ਆਹ ਕਿਰਾਏ 'ਤੇ ਦਿੱਤੀ ਗਈ ਹੈ ਜਾਂ ਕਿਸੇ ਨੇ ਇੰਨੇ ਕਿਰਾਏ 'ਤੇ ਲਈ ਹੈ ਆਸਕਿੰਗ ਰੈਂਟ ਭਾਵ ਕਿ ਇੰਨਾ ਕਿਰਾਇਆ ਮੰਗਿਆ ਜਾ ਰਿਹਾ ਐਵਰੇਜ ਰੈਂਟਲ ਯੂਨਿਟ ਜਿਹੜਾ ਕੈਨੇਡਾ ਦੇ ਵਿੱਚ ਹੈ ਅਗਸਤ ਦੇ ਵਿੱਚ ਉਹ ਇੱਕ ਵਾਰ ਫੇਰ ਉਸਦੀ ਬੇਸ ਪ੍ਰਾਈਸ ਡਾਊਨ ਹੈ ਅਤੇ ਆਸਕਿੰਗ ਰੈਂਟ ਅਗਸਤ ਦੇ ਮਹੀਨੇ ਵਿੱਚ ਘਟੇ ਨੇ ਇਹ ਰਿਪੋਰਟ ਪੇਸ਼ ਕਰਾਂਗੇ ਭਾਰਤੀ ਮੂਲ ਦੇ ਇੱਕ ਡਾਕਟਰ ਨਿਊ ਬ੍ਰਾਂਸਵਿਕ ਦੇ ਵਿੱਚ ਜਿਨ੍ਹਾਂ 'ਤੇ ਸੈਕਸ਼ੁਅਲ ਅਸਾਲਟ ਦੇ ਦੋਸ਼ ਲੱਗੇ ਸੀ ਉਹ ਕੇਸ ਜਿਹੜੇ ਨੇ ਕ੍ਰਾਊਨ ਪ੍ਰੋਸੀਕਿਊਟਰ ਨੇ ਵਾਪਸ ਲੈ ਲਏ ਨੇ ਉਹ ਜਿਹੜੇ ਚਾਰਜਿਸ ਸੀਗੇ ਦੋਸ਼ ਸੀ ਵਾਪਸ ਲੈ ਲਏ ਨੇ ਇਹ ਕੀ ਕਹਾਣੀ ਹੈ ਇਹਦੇ ਬਾਰੇ ਡਿਟੇਲ ਨਾਲ ਖਬਰ ਸਾਂਝੀ ਕਰਾਂਗੇ ਕੁਝ ਖਬਰਾਂ ਹੋਰ ਨੇ ਕੈਲਗਰੀ ਦੇ ਵਿੱਚ ਇੱਕ ਸਕਿਉਰਿਟੀ ਗਾਰਡ 'ਤੇ ਚਾਰਜਿਸ ਲੱਗ ਰਹੇ ਨੇ ਕਿਉਂਕਿ ਦੋਸ਼ ਹੈ ਉਸ 'ਤੇ ਕਿ ਉਸਨੇ ਇੱਕ ਔਰਤ ਨੂੰ ਸੈਕਸ਼ੁਅਲੀ ਅਸੋਲਟ ਕੀਤਾ ਅਤੇ ਜਬਰੀ ਬੰਦੀ ਬਣਾ ਕੇ ਰੱਖਿਆ ਇਹ ਖਬਰਾਂ ਨੇ ਅਤੇ ਕੁਝ ਹੋਰ ਵੀ ਨੇ ਕੁਛ ਇੱਧਰ ਦੀਆਂ ਕੁਛ ਉੱਧਰ ਦੀਆਂ ਅਗਰ ਉਹ ਸਮਾਂ ਹੋਇਆ ਤਾਂ ਜ਼ਰੂਰ ਸਾਂਝੇ ਕਰਾਂਗੇ ਇਸ ਪ੍ਰੋਗਰਾਮ ਦੇ ਸਪੋਂਸਰ ਹਨ ਜੀ ਸੋਨਿਕ ਇੰਸ਼ੋਰੈਂਸ ਅਤੇ ਮਾਨਸ ਪਹੁਜਾ ਅਲਬਰਟਾ ਵਿੱਚ ਟਰੱਕਾਂ ਦੀ ਇੰਸ਼ੋਰੈਂਸ ਅਤੇ ਬੈਸਟ ਰੇਟ ਲੈਣ ਲਈ ਤੁਸੀਂ ਸੋਨਿਕ ਇੰਸ਼ੋਰੈਂਸ ਅਤੇ ਮਾਨਸ ਪਹੁਜਾ ਹੋਰਾਂ ਨਾਲ ਸੰਪਰਕ ਕਰ ਲਓ ਅਗਰ ਤੁਸੀਂ ਟਰੱਕ ਓਨਰ ਓਪਰੇਟਰ ਹੋ ਟਰੱਕਾਂ ਦੀ ਕੰਪਨੀ ਹੈ ਤਾਂ ਸੋਨਿਕ ਇੰਸ਼ੋਰੈਂਸ ਅਤੇ ਮਾਨਸ ਪਹੁਜਾ ਤੁਹਾਨੂੰ ਅਲਬਰਟਾ ਵਿੱਚ ਟਰੱਕਾਂ ਦੀ ਇੰਸ਼ੋਰੈਂਸ ਅਤੇ ਬੈਸਟ ਰੇਟ ਦੇਣ ਦਾ ਦਾਅਵਾ ਕਰਦੇ ਨੇ ਫੋਨ ਨੰਬਰ ਹੈ ਜੀ 587-832-1208 ਸੋਨਿਕ ਇੰਸ਼ੋਰੈਂਸ YYC ਹੋਮ ਕੇਅਰ ਅਗਰ ਤੁਹਾਡੇ ਘਰ ਵਿੱਚ ਬਜ਼ੁਰਗ ਹਨ ਜਿਨ੍ਹਾਂ ਨੂੰ ਸਾਂਭ ਸੰਭਾਲ ਦੀ ਲੋੜ ਹੈ ਤਾਂ YYC ਹੋਮ ਕੇਅਰ ਦੇ ਵੀਰਪਾਲ ਕੌਰ ਹੋਰਾਂ ਨਾਲ ਸੰਪਰਕ ਕਰੋ

0: ਦੀ ਕੰਪਨੀ ਵਾਈ ਵਾਈ ਸੀ ਹੋਮ ਕੇਅਰ ਤੁਹਾਡੇ ਘਰ ਵਿੱਚ ਹੀ ਬਜ਼ੁਰਗਾਂ ਦੀ ਸਾਂਭ ਸੰਭਾਲ ਕਰੇਗੀ ਤੇ ਬਿੱਲ ਸਿੱਧਾ ਸਰਕਾਰ ਨੂੰ ਭੇਜੇਗੀ। ਆਪਣੀ ਬੋਲੀ ਵਿੱਚ ਬਜ਼ੁਰਗਾਂ ਦੀ ਸਾਂਭ ਸੰਭਾਲ ਦੀਆਂ ਸੇਵਾਵਾਂ ਲੈਣ ਵਾਸਤੇ ਵੀਰਪਾਲ ਕੌਰ ਨੂੰ 825-760-0983 ਤੇ ਕਾਲ ਕਰੋ। ਓਐਸਐਸ ਸਮਾਇਲ ਮੈਡੀਕਲ ਨਾਰਥ ਈਸਟ ਕੈਲਗਰੀ ਦੇ ਸਨਰਿਜ ਏਰੀਆ ਵਿੱਚ ਖੁੱਲਿਆ ਹੈ ਜੀ ਓਐਸਐਸ ਸਮਾਇਲ ਮੈਡੀਕਲ। ਇਹਨਾਂ ਕੋਲ ਐਕਸਪਰਟ ਡਾਕਟਰਾਂ ਦੀ ਟੀਮ ਹੈ, ਅਪਾਇੰਟਮੈਂਟ ਬਣਾਉਣ ਦੀ ਕੋਈ ਲੋੜ ਨਹੀਂ, ਨਵੇਂ ਪੇਸ਼ੈਂਟ ਵੀ ਲੈ ਜਾ ਰਹੇ ਨੇ। ਹਫ਼ਤੇ ਦੇ 6 ਦਿਨ ਇਹ ਕਲੀਨਿਕ ਖੁੱਲ੍ਹਦਾ, ਤੁਸੀਂ ਮਾਹਿਰ ਡਾਕਟਰ ਕੋਲੋਂ ਆਪਣਾ ਇਲਾਜ ਕਰਵਾ ਸਕਦੇ ਹੋ। ਫੋਨ 587-687-4496। ਮਰਸੀਡੀਜ਼ ਬੈਂਜ਼ ਕੈਨੇਡਾ ਦੀ ਸਭ ਤੋਂ ਵੱਡੀ ਡੀਲਰਸ਼ਿਪ ਨਾਰਥ ਈਸਟ ਕੈਲਗਰੀ ਦੇ ਕੰਟਰੀ ਹਿਲਜ਼ ਉੱਪਰ ਹੈ। ਇਹਨਾਂ ਕੋਲ ਵੱਡਾ ਸ਼ੋਰੂਮ ਹੈ ਜਿੱਥੋਂ ਤੁਸੀਂ ਵਧੀਆ ਡੀਲ ਲੈਣ ਲਈ ਗੌਰਵ ਸ਼ਰਮਾ ਹੋਰਾਂ ਨਾਲ ਸੰਪਰਕ ਕਰੋ। ਫੋਨ 403-903-6757 ਮਰਸੀਡੀਜ਼ ਬੈਂਜ਼ ਕੰਟਰੀ ਹਿਲਜ਼। ਪੰਜਾਬ ਇੰਸ਼ੋਰੈਂਸ, ਅਗਰ ਭਰੋਸੇਮੰਦ ਸੇਵਾਵਾਂ ਚਾਹੀਦੀਆਂ ਨੇ ਇੰਸ਼ੋਰੈਂਸ ਦੀਆਂ, ਲਾਈਫ ਇੰਸ਼ੋਰੈਂਸ, ਸੁਪਰਵਿਜ਼ਾ ਇੰਸ਼ੋਰੈਂਸ, ਮੋਰਗੇਜ ਇੰਸ਼ੋਰੈਂਸ ਦੀਆਂ ਬੈਸਟ ਸੇਵਾਵਾਂ ਹਾਸਲ ਕਰਨ ਲਈ ਪੰਜਾਬ ਇੰਸ਼ੋਰੈਂਸ ਦੇ ਰੁਪਿੰਦਰ ਸਿੱਧੂ ਤੇ ਲਵਪ੍ਰੀਤ ਕੌਰ ਸਿੱਧੂ ਦਾ ਫੋਨ ਨੰਬਰ ਨੋਟ ਕਰੋ 403-404-3500। ਹੋਰ ਜਾਣਕਾਰੀ ਲਈ ਤੁਸੀਂ ਉਹਨਾਂ ਦੇ ਸਿਟੀਸਕੇਪ ਲੈਂਡਿੰਗ ਪਲਾਜ਼ੇ ਵਿੱਚ ਸਥਿਤ ਆਫਿਸ ਤੇ ਵੀ ਵਿਜ਼ਿਟ ਕਰ ਸਕਦੇ ਹੋ। ਮਦਰ ਇੰਡੀਆ ਰੈਸਟੋਰੈਂਟ, ਨਾਰਥ ਐਂਡ ਸਾਊਥ ਇੰਡੀਅਨ ਕੁਜ਼ੀਨ, ਸਿਟੀਸਕੇਪ ਲੈਂਡਿੰਗ ਵਿੱਚ ਰੈਸਟੋਰੈਂਟ 24 ਘੰਟੇ 7 ਦਿਨ ਖੁੱਲ੍ਹਦਾ। 40 ਤੱਕ ਗੈਸਟ ਬੈਠ ਕੇ ਖਾਣਾ ਖਾ ਸਕਦੇ ਨੇ। ਫੋਨ ਨੰਬਰ 403-936-7777। ਪਿਕਸਲ ਫੋਟੋ ਸਟੂਡੀਓ ਸਵਾਨਾ ਬਾਜ਼ਾਰ ਨਾਰਥ ਈਸਟ ਕੈਲਗਰੀ ਦੇ ਵਿੱਚ, ਪਿਕਸਲ ਫੋਟੋ ਸਟੂਡੀਓ ਜਿੱਥੇ ਸਿਰਫ $7 ਦੇ ਵਿੱਚ ਪਾਸਪੋਰਟ ਫੋਟੋ ਤਿਆਰ ਕੀਤੀ ਜਾਂਦੀ ਹੈ। ਪਿਕਸਲ ਫੋਟੋ ਸਟੂਡੀਓ ਤੋਂ ਤੁਸੀਂ ਕਿਸੇ ਵੀ ਕੰਟਰੀ ਦੀ ਪਾਸਪੋਰਟ ਫੋਟੋ, OCI, US ਵੀਜ਼ਾ ਜਾਂ ਕਿਸੇ ਕਿਸਮ ਦੀ ਗੌਰਮੈਂਟ ID ਦੀ ਫੋਟੋ ਤੁਸੀਂ ਬਣਾਉਣੀ ਹੋਵੇ ਜਾਂ ਫੈਮਿਲੀ ਫੋਟੋ ਬਣਾਉਣੀ ਹੋਵੇ, ਬੇਬੀ ਫੋਟੋਜ਼, ਬਿਜ਼ਨਸ ਪੋਰਟਰੇਟ, ਇਹ ਸਾਰਾ ਕੁਝ ਕਰ ਦੇਣਗੇ। ਫੋਟੋ ਪ੍ਰਿੰਟਿੰਗ ਵੀ ਵਧੀਆ ਕੁਆਲਿਟੀ ਵਿੱਚ ਕਰਦੇ ਨੇ ਪਿਕਸਲ ਫੋਟੋ ਸਟੂਡੀਓ। ਫੋਨ 403-903-9470-4030-9470-60। ਪਿਕਸਲ ਫੋਟੋ ਸਟੂਡੀਓ, ਨਾਰਥ ਈਸਟ ਕੈਲਗਰੀ, ਸਵਾਨਾ ਬਾਜ਼ਾਰ। ਖਬਰਾਂ ਬਹੁਤ ਨੇ, ਮਾਰਕੀਟ ਦੀ ਗੱਲ ਕਰ ਲੈਂਦੇ ਹਾਂ ਜੀ। ਸਭ ਤੋਂ ਪਹਿਲਾਂ ਕਿ ਮਾਰਕੀਟ ਦੀ ਕੀ ਸਥਿਤੀ ਹੈ। ਕੱਚੇ ਤੇਲ ਦੀਆਂ ਕੀਮਤਾਂ ਇੱਕ ਵਾਰ ਫਿਰ ਅਸਮਾਨ ਛੂਹਣ ਲੱਗੀਆਂ ਨੇ ਤੇ ਤੁਸੀਂ ਹੈਰਾਨ ਨਹੀਂ ਹੋਣਾ ਅਗਰ ਤੁਹਾਨੂੰ ਆਉਣ ਵਾਲੇ ਦਿਨਾਂ ਦੇ ਵਿੱਚ ਗੈਸ ਸਟੇਸ਼ਨਾਂ ਤੇ ਹੋਰ ਵਧੀਆਂ ਹੋਈਆਂ ਕੀਮਤਾਂ ਮਿਲਣ। ਜੋ WTI ਕਰੂਡ ਆਇਲ ਹੈ, ਜੋ ਹੈਵੀ ਕਰੂਡ ਆਇਲ ਹੈ, ਉਹ $97 ਪਰ ਬੈਰਲ ਦੇ ਲਾਗੇ ਛਾਗੇ ਟਰੇਡ ਹੋ ਰਿਹਾ ਤੇ ਬ੍ਰੈਂਟ ਕਰੂਡ ਜੋ ਹੈ ਜੀ $102-103 ਦੇ ਆਸ ਪਾਸ ਟਰੇਡ ਹੋ ਰਿਹਾ। ਸੋ $100 ਨੂੰ ਇੱਕ ਵਾਰ ਫਿਰ ਪਹੁੰਚੀ ਹੋਈ ਹੈ ਕੀਮਤ ਤੇ ਇਹ ਕਹਿ ਸਕਦੇ ਹਾਂ ਕਿ ਜਦੋਂ ਫਰਵਰੀ 28 ਨੂੰ ਹਮਲਾ ਹੋਇਆ ਸੀ ਇਰਾਨ ਤੇ, ਉਸ ਤੋਂ ਬਾਅਦ ਤੇਲ ਦੀਆਂ ਕੀਮਤਾਂ ਵਿੱਚ ਲਗਾਤਾਰ ਉਛਾਲ ਆਇਆ ਤੇ ਇਸ ਵੇਲੇ ਜਿਹੜੀ ਕੀਮਤ ਹੈ ਜੀ, ਜਿਹੜੀ ਅੱਜ ਦੀ ਹੈ, ਇਹ ਕਿਹਾ ਜਾ ਸਕਦਾ ਕਿ ਅਪ੍ਰੈਲ ਮਹੀਨੇ ਦੇ ਵਿੱਚ ਇੰਨੀ ਉੱਚੀ ਕੀਮਤ ਸੀ, ਉਸ ਤੋਂ ਬਾਅਦ ਗਿਰਾਵਟ ਰਹੀ ਹੈ ਤੇ ਇਹ ਬਹੁਤ ਉਚਾਈ ਵੱਲ ਨੂੰ ਜਿਹੜਾ ਹੈ ਜੀ ਇਹ ਇਸ ਵੇਲੇ ਫਿਰ ਜਾਂਦਾ ਹੋਇਆ ਜੀ। ਜਾਂ ਅਪ੍ਰੈਲ ਜਾਂ ਮਈ ਦੇ ਵੀ ਅੱਧਕ ਦੇ ਵਿੱਚ ਤੇਲ ਦੀਆਂ ਕੀਮਤਾਂ ਉੱਚੀਆਂ ਸਨ, ਫਿਰ ਕਹਾਣੀ ਉੱਥੇ ਪਹੁੰਚੀ ਹੋਈ ਹੈ ਜੀ। ਕਰੰਸੀ ਦੀ ਗੱਲ ਕਰੀਏ ਤਾਂ $1 ਦੇ ਤੁਹਾਨੂੰ $1 ਤੇ $0.38 $1.38 ਕੈਨੇਡੀਅਨ ਮਿਲ ਜਾਣਗੇ, $1 ਕੈਨੇਡੀਅਨ ਦੇ ਤੁਹਾਨੂੰ $0.72 ਅਮੈਰੀਕਨ ਮਿਲ ਜਾਣਗੇ, $1 ਅਮੈਰੀਕਨ ਦੇ $95.16 $95.16 ਤੇ $1 ਕੈਨੇਡੀਅਨ ਦੇ $68.94 $68.94 ਮਿਲਣਗੇ ਜੀ। ਇੱਕ ਛੋਟੀ ਜਿਹੀ ਬ੍ਰੇਕ ਲੈ ਕੇ ਪਰਤ ਕੇ ਖਬਰਾਂ ਜਿਹੜੀਆਂ ਕੈਨੇਡਾ ਤੇ ਅਮਰੀਕਾ ਦੇ ਦਰਮਿਆਨ ਹੈਗੀਆਂ ਨੇ ਜੀ। ਹੁਣ ਖਬਰਾਂ ਤੇ ਹੋਰ ਬਹੁਤ ਸਾਰੀਆਂ ਜ਼ਰੂਰੀ ਰਹਿ ਵੀ ਜਾਂਦੀਆਂ ਨੇ, ਪਰ ਇਹਨਾਂ ਖਬਰਾਂ ਤੇ ਵਿਸਥਾਰ ਦੇਣਾ ਵੀ ਬਣਦਾ। ਸੋ ਪਹਿਲਾਂ ਇਹ ਸਟਾਰਟ ਕਰਾਂਗੇ ਜੀ, ਇੱਕ ਬ੍ਰੇਕ ਤੋਂ ਬਾਅਦ ਵਾਪਸ ਪਰਤਦੇ ਹਾਂ ਜੀ, ਜਲਦੀ ਆਉਂਦੇ ਹਾਂ ਜੀ।
1: ਵਾਸੀਓ, ਕੀ ਤੁਸੀਂ ਲੰਬੀ ਲਾਈਨਾਂ ਅਤੇ ਡਾਕਟਰ ਦੀਆਂ ਵੇਟਿੰਗ ਲਿਸਟ ਤੋਂ ਪਰੇਸ਼ਾਨ ਹੋ? ਹੁਣ ਫਿਕਰ ਛੱਡੋ, ਕਿਉਂਕਿ ਤੁਹਾਡੇ ਆਪਣੇ ਸ਼ਹਿਰ ਵਿੱਚ ਆ ਗਿਆ ਹੈ ਸਿਹਤ ਦਾ ਅਸਲੀ ਪਹਿਰੇਦਾਰ। ਉਹ ਇਸ ਸਮਾਈਲ ਮੈਡੀਕਲ ਸਨਰਿਜ ਮਾਲ ਦੇ ਨਾਲ ਸੁਪਰ ਸਟੋਰ ਵਾਲੇ ਪਲਾਜ਼ਾ ਵਿੱਚ ਸਥਿਤ ਇਸ ਕਲੀਨਿਕ ਵਿੱਚ ਤੁਹਾਡੀ ਆਪਣੀ ਭਾਸ਼ਾ ਬੋਲਣ ਵਾਲੇ ਮੇਲ ਅਤੇ ਫੀਮੇਲ ਡਾਕਟਰ ਹਰ ਕਦਮ ਤੇ ਤੁਹਾਡੇ ਨਾਲ ਹਨ, ਚਾਹੇ ਗੱਲ ਹੋਵੇ ਬੱਚਿਆਂ ਦੀ ਜਾਂ ਫਿਰ ਬਜ਼ੁਰਗਾਂ ਦੀ। ਇੱਥੇ ਸਾਰਿਆਂ ਲਈ ਸੁਵਿਧਾਵਾਂ ਮੌਜੂਦ ਹਨ। ਅਪਾਇੰਟਮੈਂਟ ਨਹੀਂ ਬਣੀ, ਕੋਈ ਚੱਕਰ ਹੀ ਨਹੀਂ, ਸਿੱਧੇ ਚਲੇ ਆਓ। ਇੱਥੇ ਵਾਕ ਇਨ ਵਿੱਚ ਖੁੱਲਾ ਸਵਾਗਤ ਹੈ, ਨਵੇਂ ਪੇਸ਼ੈਂਟ ਦਾ ਵੀ ਨਿੱਘਾ ਵੈਲਕਮ। ਫੈਮਿਲੀ ਕੇਅਰ ਤੋਂ ਲੈ ਕੇ ਮੈਡੀਕਲ ਚੈੱਕਅਪ ਅਤੇ ਕ੍ਰੋਨਿਕ ਬਿਮਾਰੀਆਂ ਦੇ ਇਲਾਜ ਤੱਕ ਸਭ ਕੁਝ ਇੱਕੋ ਛੱਤ ਹੇਠ। ਅਸੀਂ ਹਫਤੇ ਦੇ 6 ਦਿਨ ਖੁੱਲੇ ਹਾਂ ਤੇ ਉਹ ਵੀ ਦੇਰ ਸ਼ਾਮ ਤੱਕ। ਤਾਂ ਦੇਰ ਕਿਸ ਗੱਲ ਦੀ, ਅੱਜ ਹੀ ਡਾਇਲ ਕਰੋ 587-617-4696 587-617-4696। ਓਐਸਐਸ ਸਮਾਈਲ ਮੈਡੀਕਲ, ਤੁਹਾਡੀ ਸਿਹਤ ਸਾਡੀ ਜ਼ਿੰਮੇਵਾਰੀ। 587-617-4696। ਕੈਨੇਡਾ ਵਿੱਚ ਰਹਿੰਦਿਆਂ ਇੰਸ਼ੋਰੈਂਸ ਦੀ ਬਹੁਤ ਅਹਿਮੀਅਤ ਹੈ। ਕਿਸੇ ਵੀ ਤਰ੍ਹਾਂ ਦੀ ਇੰਸ਼ੋਰੈਂਸ ਲਈ ਪੰਜਾਬ

ਰਹੇਗਾ। ਯੂ ਐਸ ਏ ਦੇ ਵਿੱਚ ਇੰਨੀ ਵੱਡੀ ਮਾਰਕੀਟ ਹੈ, ਇੰਨੀ ਵੱਡੀ ਪਾਪੂਲੇਸ਼ਨ ਹੈ, ਤੇ ਉਸ ਪਾਪੂਲੇਸ਼ਨ ਨੂੰ ਜੋ ਤਕਰੀਬਨ 340-42 ਮਿਲੀਅਨ ਪਾਪੂਲੇਸ਼ਨ ਹੈ ਤੇ ਕੈਨੇਡਾ ਦੀ ਸਿਰਫ ਇਕੱਲੀ 42 ਮਿਲੀਅਨ ਹੈ, ਸੋ ਉਸ ਪਾਪੂਲੇਸ਼ਨ ਨੂੰ ਜਿੰਨੀਆਂ ਚੀਜ਼ਾਂ ਦੀ ਲੋੜ ਹੈ ਕੈਨੇਡਾ ਵਾਲਿਆਂ ਨੂੰ ਉਨੀ ਨਹੀਂ ਹੈ। ਕੈਨੇਡਾ ਵਾਲਿਆਂ ਕੋਲ ਰਿਸੋਰਸਿਸ ਹੈਗੇ ਨੇ, ਸੋ ਉਸ ਚੀਜ਼ ਨੂੰ ਇੱਕ ਮੁੱਦਾ ਬਣਾ ਕੇ ਜਿਹੜਾ ਆ ਉਹ ਪੇਸ਼ ਕਰ ਰਹੇ ਨੇ ਉਹਨਾਂ ਦੇ ਸਾਥੀ, ਜਿਨ੍ਹਾਂ 'ਚ ਜਿਮਸਨ ਗ੍ਰੀਅਰ ਵੀ ਸ਼ਾਮਿਲ ਨੇ। ਸੋ 5 ਨਵੇਂ ਜਿਹੜੇ ਹੁਕਮ ਨੇ ਉਹਨਾਂ ਦੇ ਤਹਿਤ 29 ਸਤੰਬਰ ਤੋਂ 29 ਸਪਟੈਂਬਰ ਤੋਂ ਕੈਨੇਡਾ ਦੀਆਂ ਕਈ ਹੋਰ ਚੀਜ਼ਾਂ 'ਤੇ ਅਮਰੀਕਾ ਵਿੱਚ ਮੰਗਵਾਉਣ 'ਤੇ ਉਹਨਾਂ ਨੇ ਪੂਰਨ ਤੌਰ 'ਤੇ ਰੋਕ ਹੀ ਲਾ ਦਿੱਤੀ ਹੈ, ਜਿਸ ਵਿੱਚ ਕੈਨੇਡੀਅਨ ਸ਼ਰਾਬ ਹੈ, ਬੀਅਰ, ਵਾਈਨ, ਵਿਸਕੀ, ਹੋਰ ਸਪਿਰਟਸ ਜਿੰਨੀਆਂ ਹੈਗੀਆਂ ਨੇ, ਡੇਅਰੀ ਪ੍ਰੋਡਕਟ ਹੈਗੇ ਨੇ, ਵੇ ਪ੍ਰੋਟੀਨ ਹੈ, ਮੋਲੈਸਿਸ ਜਾਂ ਨੋਨ ਅਲਕੋਹਲਿਕ ਬੀਅਰ ਹੈ, ਗੱਡੀਆਂ, ਵੱਡੇ ਮੋਟਰਸਾਈਕਲ ਅਤੇ ਹੋਰ ਚੀਜ਼ਾਂ, ਮੋਟਰਸਾਈਕਲ ਵਗੈਰਾ, ਅਤੇ ਜਿਹੜੀਆਂ ਸਰਕਾਰੀ ਜਿਹੜੀਆਂ ਫੈਡਰਲ ਉਹਨਾਂ ਦੇ ਜਿਹੜੇ ਕੰਟਰੈਕਟ ਨੇ ਉਹਨਾਂ ਵਿੱਚ ਪਾਰਟੀਸਪੇਟ ਕਰਨ ਤੋਂ ਮਨਾ ਕਰ ਦਿੱਤਾ ਕਿ ਕੈਨੇਡਾ ਵਾਲਿਆਂ ਨੇ ਨਹੀਂ ਕਰ ਦੇਣਾ। ਸੋ ਇਹਨਾਂ ਪਾਬੰਦੀਆਂ ਤੋਂ ਇਲਾਵਾ ਅਮਰੀਕਾ ਨੇ ਪੁਰਾਣੇ ਜਿਹੜੇ ਟੈਰਿਫ ਨੇ ਉਹਨਾਂ ਦੀ ਸੂਚੀ ਵਿੱਚ ਵੀ ਥੋੜ੍ਹੀ ਚੇਂਜ ਕੀਤੀ ਹੈ, ਜਿਵੇਂ ਕਿ ਮੋਟਰ ਬੋਟ ਹੈ, ਪਨੀਰ, ਕਾਗਜ਼, ਅਲੂਮੀਨੀਅਮ, ਲੈਦਰ 'ਤੇ ਉਹਨਾਂ ਨੇ ਡਿਊਟੀ ਵਧਾ ਦਿੱਤੀ ਹੈ, ਅਤੇ ਕਈ ਜਗ੍ਹਾ 'ਤੇ ਰੋਡ ਸਾਲਟ ਜਿਹੜਾ ਸੜਕਾਂ 'ਤੇ ਲੂਣ ਵਰਤਿਆ ਜਾਂਦਾ ਹੈ ਉਹਨਾਂ ਨੂੰ, ਸੀਮੈਂਟ ਨੂੰ, ਖੰਡ, ਟੋਇਲਟ ਪੇਪਰ, ਇਹਨਾਂ ਨੂੰ ਛੋਟ ਦਿੱਤੀ ਹੈ, ਕਿਉਂਕਿ ਉਹਨਾਂ ਤੋਂ ਬਿਨਾਂ ਕੰਮ ਨਹੀਂ ਚੱਲਣਾ। ਜੋ ਉਹਨਾਂ ਦੀ ਸਟੇਟ ਹੈ ਮੇਨ, ਉੱਥੋਂ ਰਿਪਬਲਿਕਨ ਸੈਨੇਟਰ ਸੂਜ਼ਨ ਕੋਲਿਨਸ ਜਿਹੜੇ ਨੇ ਉਹ ਕਹਿੰਦੇ ਨੇ ਕਿ ਆਹ ਚੰਗਾ ਕੀਤਾ, ਜਿਹੜੀਆਂ ਕੁਛ ਚੀਜ਼ਾਂ ਨੂੰ ਛੋਟ ਦਿੱਤੀ ਹੈ, ਅਤੇ ਉਹ ਇਹ ਤਾਂ ਕਹਿੰਦੇ ਨੇ ਕਿ ਜੇ ਰੋਡ ਸਾਲਟ 'ਤੇ ਇਸ ਤਰ੍ਹਾਂ ਟੈਰਿਫ ਲੱਗਦਾ ਤਾਂ ਕੈਨੇਡੀਅਨ ਬਾਰਡਰ ਦੇ ਲਾਗੇ ਫ੍ਰੈਂਚਵਿਲ ਵਰਗੇ ਜਿਹੜੇ ਛੋਟੇ ਕਸਬੇ ਨੇ, ਇੱਕ ਉਦਾਹਰਨ ਉਹਨਾਂ ਨੇ ਦਿੱਤੀ ਕਿ ਫ੍ਰੈਂਚਵਿਲ ਵਰਗਾ ਜਿਹੜਾ ਸਾਡਾ ਛੋਟਾ ਜਿਹਾ ਸ਼ਹਿਰ ਹੈ, ਕਸਬਾ ਹੈ, ਉੱਥੇ ਹੀ ਸਾਡਾ ਲੂਣ ਦਾ ਹੀ 10,000 ਦਾ ਬਿੱਲ ਵੱਧ ਜਾਣਾ ਸੀ, ਅਤੇ ਜਿਹਦੇ ਨਾਲ ਫਿਰ ਹੋਰਨਾਂ ਚੀਜ਼ਾਂ 'ਤੇ ਇੰਪੈਕਟ ਹੋਣਾ ਸੀ। ਕੋਲਿਨਸ ਨੇ ਇਹ ਵੀ ਕਿਹਾ ਕਿ ਕੈਨੇਡਾ ਵੱਲੋਂ ਸੀ ਫੂਡ, ਅਮਰੀਕੀ ਸੀ ਫੂਡ, ਫਿਸ਼ ਪ੍ਰੋਡਕਟ ਅਤੇ ਲੋਬਸਟਰ ਨੂੰ ਜਿਹੜਾ ਜਵਾਬੀ ਸੂਚੀ ਤੋਂ ਬਾਹਰ ਰੱਖਿਆ ਉਸ ਦੇ ਕਰਕੇ ਇੰਨੀ ਛੋਟ ਮਿਲੀ ਹੈ, ਪਰ ਉਹਨਾਂ ਨੇ ਨਾਲ ਹੀ ਉਹਨਾਂ ਨੇ ਇੱਕ ਕਿਸਮ ਦੀ ਚੇਤਾਵਨੀ ਵੀ ਦੇ ਦਿੱਤੀ ਕਿ ਲੱਕੜੀ ਅਤੇ ਜੰਗਲ ਉਤਪਾਦਾਂ ਜਾਂ ਫੋਰੈਸਟ ਪ੍ਰੋਡਕਟ ਜਿੰਨੇ ਹੈਗੇ ਨੇ ਹੋਰ, ਇਹਨਾਂ 'ਤੇ ਜਿੰਨੇ ਟੈਰਿਫ ਲੱਗੇ ਨੇ ਉਹ ਲਾਗੂ ਹੈਗੇ ਨੇ, ਅਤੇ ਇਹਦੇ ਨਾਲ ਸਾਡੀ ਕੋਸਟ ਵਧਣੀ ਹੈ। ਅਤੇ ਇਹ ਮੇਨ ਰਾਜ ਤੋਂ ਰਿਪਬਲਿਕਨ ਸੈਨੇਟਰ ਜਿਹੜੇ ਨੇ ਉਹ ਕਹਿੰਦੇ ਨੇ ਕਿ ਇਲਾਜ ਇਹਦਾ ਇਹ ਹੈ ਕਿ ਕੋਈ ਆਪਸੀ ਸਮਝੌਤਾ ਕਰ ਲਿਆ ਜਾਵੇ। ਇੱਕ ਨੇ ਅਮਰੀਕਾ ਵੱਲੋਂ ਜੋ ਹੁਣ ਕਾਰਵਾਈਆਂ ਕੀਤੀਆਂ ਗਈਆਂ, ਕੈਨੇਡਾ ਦੀ ਜਵਾਬੀ ਕਾਰਵਾਈ ਕੀ ਹੈ ਅਤੇ ਫਿਊਚਰ ਪਲੈਨਿੰਗ ਕੀ ਹੈ? ਸੋ ਅਮਰੀਕੀ ਸਮਾਨ, ਸਟੀਲ, ਅਲੂਮੀਨੀਅਮ, ਐਗਰੀਕਲਚਰ ਇਕੁਪਮੈਂਟ, ਇਲੈਕਟ੍ਰੋਨਿਕਸ 'ਤੇ 15-50% ਤੱਕ ਕੈਨੇਡਾ ਵਾਲਿਆਂ ਨੇ ਲਾ ਦਿੱਤਾ। ਸੋ ਕੈਨੇਡਾ ਦੇ ਵਿੱਚ ਕੈਬਨਿਟ ਮੰਤਰੀ ਅਤੇ ਕੁਛ ਹੋਰ ਲੋਕ ਜਿਹੜੇ ਨੇ ਦੇਸ਼ ਭਰ ਦੇ ਵਿੱਚ ਘੁੰਮ ਕੇ, ਜਿਵੇਂ ਕਿ ਇੰਡਸਟਰੀ ਮਿਨਿਸਟਰ ਮੈਲੇਨੀ ਜੋਲੀ ਹੈ, ਫਾਈਨਾਂਸ ਮਿਨਿਸਟਰ ਫਿਲਿਪੇ ਸ਼ੈਂਪੇਨ ਹੈ, ਉਹ ਸਾਰੇ ਘੁੰਮ ਫਿਰ ਕੇ ਚੈਂਬਰ ਆਫ ਕਾਮਰਸ ਦੇ ਨਾਲ, ਇੰਡਸਟਰੀਲਿਸਟ ਦੇ ਨਾਲ ਗੱਲਾਂ ਬਾਤਾਂ ਕਰ ਰਹੇ ਨੇ ਤਾਂ ਕਿ ਉਹਨਾਂ ਨੂੰ ਸਹਿਜ ਰੱਖਿਆ ਜਾ ਸਕੇ, ਜਾਂ ਉਹਨਾਂ ਨੂੰ ਕਿਸੇ ਕਿਸਮ ਦੀ ਮਦਦ ਦੀ ਲੋੜ ਹੋਵੇ ਤਾਂ ਉਹ ਦਿੱਤੀ ਜਾ ਸਕੇ। ਸੋ ਪੋਲੀਟੀਕਲ ਇੰਪੈਕਟ ਵੀ ਇਸ ਵਪਾਰਕ ਜੰਗ ਦਾ ਜਿਹੜਾ ਨਜ਼ਰ ਆਉਣ ਲੱਗਾ। ਅਮਰੀਕੀ ਡੈਮੋਕ੍ਰੇਟ ਪਾਰਟੀ ਦੇ ਰਾਜਨੀਤਿਕ ਜਿਹੜੇ ਸਲਾਹਕਾਰ ਨੇ ਇਸ ਮੁੱਦੇ 'ਤੇ ਕਹਿੰਦੇ ਕਿ ਅਸੀਂ ਕੁਛ ਲੋਕਾਂ ਦੀ ਰਾਏ ਵੀ ਲੈਣਾ ਚਾਹੁੰਦੇ ਹਾਂ, ਅਤੇ ਮਿਡ ਟਰਮ ਇਲੈਕਸ਼ਨ ਦੇ ਵਿੱਚ ਮਹਿੰਗਾਈ ਅਤੇ ਵਿਗੜ ਰਹੇ ਸੰਬੰਧ ਅਤੇ ਇਹ ਲੜਾਈ ਜਿਹੜੀ ਹੈ ਇੱਕ ਚੋਣ ਮੁੱਦਾ ਵੀ ਬਣ ਸਕਦਾ। ਸੋ ਇਸ ਵੇਲੇ ਇਸ ਤਰ੍ਹਾਂ ਦਾ ਇੰਨਾ ਕੁਛ ਚੱਲ ਰਿਹਾ। ਅਗਲੀ ਗੱਲ ਇਹ ਹੈ ਜੀ ਕਿ ਪਲ ਬਾਈ ਪਲ ਪਲ ਪਲ ਜਿਹੜੀ ਗੱਲ ਹੈ, ਖਬਰ ਹੈ, ਉਹ ਚੇਂਜ ਹੋ ਰਹੀ ਹੈ, ਅਤੇ ਹਰ ਬੰਦਾ, ਹਰ ਵਿਅਕਤੀ ਜਿਹੜਾ ਇਕੋਨਮੀ ਦੇ ਨਾਲ ਜੁੜਿਆ ਹੋਇਆ ਉਹ ਇਸ ਚੀਜ਼ ਵੱਲ ਧਿਆਨ ਕਰ ਰਿਹਾ ਕਿ ਕਿਵੇਂ ਇੰਪੈਕਟ ਕਰੇਗੀ ਕਰਨਗੀਆਂ ਸਾਨੂੰ ਸਾਰੀਆਂ ਚੀਜ਼ਾਂ ਇਹੋ। ਸੋ ਕੈਨੇਡਾ ਵਾਲੇ ਆਪਣੇ ਤਰੀਕੇ ਨਾਲ ਐਨਾਲਾਈਜ਼ ਕਰ ਰਹੇ ਨੇ, ਅਤੇ ਕੈਨੇਡਾ ਵਾਲਿਆਂ ਨੂੰ ਕਿੰਨਾ ਕੁ ਨੁਕਸਾਨ ਹੋਵੇਗਾ ਅਮਰੀਕਾ ਦੇ ਵਿੱਚ ਵੀ ਗੱਲਬਾਤ ਚੱਲ

ਅਮਰੀਕਾ ਦੇ ਵਿੱਚੋਂ ਕੁਛ ਲੋਕ ਜਿਹੜੇ ਕਿ ਉੱਥੇ ਦੇ ਸਕਾਲਰ ਨੇ ਸਪੀਕਰ ਨੇ ਡਾਕਟਰ ਜੈਫਰੀ ਸੈਕਸ ਉਹ ਇੱਕ ਜਗ੍ਹਾ ਗੱਲ ਕਰ ਰਹੇ ਸੀ ਤੇ ਉਹ ਕਹਿੰਦੇ ਕਿ ਜਿਹੜੇ ਡੈਫੀਸਿਟ ਦੀ ਗੱਲ ਡੋਨਲਡ ਟਰੰਪ ਕਰਦੇ ਨੇ ਕਿ ਅਸੀਂ ਕੈਨੇਡਾ ਵਾਲਿਆਂ ਨੂੰ ਸਬਸਿਡੀ ਦਿੰਦੇ ਹਾਂ 100, 150, 200 billion ਦੀ ਉਹ ਅਸਲ ਵਿੱਚ ਉਹ ਕਹਿੰਦੇ ਕਿ ਇਸ ਤਰ੍ਹਾਂ ਹੈ ਕਿ ਜਿਵੇਂ ਅਸੀਂ ਕ੍ਰੈਡਿਟ ਕਾਰਡ ਚੁੱਕ ਕੇ ਸ਼ੋਪਿੰਗ ਕਰਨ ਜਾਈਏ ਬਹੁਤ ਸਾਰੇ ਸਟੋਰਾਂ ਤੋਂ ਸਮਾਨ ਖਰੀਦ ਲਈਏ ਤੇ ਫਿਰ ਰੌਲਾ ਪਾਈਏ ਕਿ ਇਹਨਾਂ ਸਟੋਰਾਂ ਵਾਲਿਆਂ ਨੇ ਸਾਨੂੰ ਲੁੱਟ ਲਿਆ ਇਹ ਤੇ ਹੁਣ ਇਹ ਤੇ ਇੰਨਾ ਫਰਕ ਪੈ ਗਿਆ ਮੈਨੂੰ ਤਿਆਰ ਦੇਣਾ ਪਏਗਾ ਜੇ ਵਪਾਰਕ ਘਾਟਾ ਹੈ ਵਿੱਤੀ ਵਪਾਰਕ ਘਾਟਾ ਹੈ ਤੇ ਇਹ ਤੇ ਵਪਾਰ ਹੈ ਇਹ ਕੋਈ ਘਾਟਾ ਨਹੀਂ ਹੈ ਤੁਸੀਂ ਉਹਦੇ ਵਿੱਚ ਸਮਾਨ ਲਿਆ ਕੈਨੇਡਾ ਕੋਲੋਂ ਇਹ ਨਹੀਂ ਕਿ ਤੁਸੀਂ ਵੈਸੇ ਹੀ ਕੈਨੇਡਾ ਵਾਲਿਆਂ ਨੂੰ ਕਿਸੇ ਫਰੀ ਖਾਤੇ ਫੜਾ ਦਿੱਤੇ ਨੇ ਤੁਸੀਂ ਵੱਧ ਸਮਾਨ ਖਰੀਦਿਆ ਕੈਨੇਡਾ ਵਾਲਿਆਂ ਤੋਂ ਕੈਨੇਡਾ ਵਾਲੇ ਤੁਹਾਨੂੰ ਵੱਧ ਵੇਚ ਗਏ ਨੇ ਤੁਸੀਂ ਉਹਨਾਂ ਕੈਨੇਡਾ ਵਿੱਚ ਨਹੀਂ ਵੇਚ ਸਕੇ ਕਿਉਂਕਿ ਮਾਰਕੀਟ ਛੋਟੀ ਹੈ ਔਰ ਇਸ ਫਿਸਕਲ ਘਾਟੇ ਦਾ ਵਿੱਤੀ ਘਾਟੇ ਦੇ ਵਿੱਚ ਤੇਲ ਤੇ ਗੈਸ ਨੂੰ ਕੱਢ ਦਈਏ ਤੇ ਬਹੁਤ ਅੰਕੜਾ ਫਿਰ ਪਿੱਛੇ ਰਹਿ ਜਾਂਦਾ ਤੇ ਉਹ ਤੇ ਕੈਨੇਡਾ USA ਵਾਲਿਆਂ ਨੂੰ ਹਰ ਹਾਲਤ ਚਾਹੀਦਾ ਸੋ ਇੱਕ ਸਿੰਪਲੀ ਡਾਕਟਰ ਜੈਫਰੀ ਨੇ ਇਸ ਨੂੰ ਸਮਝਾਉਣ ਦੀ ਜਿਹੜੀ ਹੈ ਉਹ ਕੋਸ਼ਿਸ਼ ਕੀਤੀ ਹੈ ਖੈਰ ਇਸ ਵੇਲੇ ਇਹਦੇ ਹੱਕ ਵਿੱਚ ਤੇ ਵਿਰੋਧ ਦੇ ਵਿੱਚ ਜੋ ਦਲੀਲਾਂ ਨੇ ਅਮਰੀਕੀ ਮੀਡੀਆ ਦੀ ਜਿਹੜੀ ਕਵਰੇਜ ਹੈ ਜਦੋਂ ਉਹਨਾਂ ਨੂੰ ਦੇਖਿਆ ਜਾਵੇ ਤਾਂ ਆਲੋਚਕ ਜਿਹੜੇ ਨੇ ਉਹ ਇਹ ਮੰਨਦੇ ਨੇ ਕਿ ਇੱਕ ਫਾਲਸ ਇਕੁਇਵਲੈਂਸ ਇੱਕ ਝੂਠ ਦੀ ਬਰਾਬਰਤਾ ਦੀ ਕਹਾਣੀ ਜਿਹੜੀ ਹੈ ਰਚੀ ਜਾ ਰਹੀ ਹੈ ਖਾਸ ਤੌਰ 'ਤੇ USA ਦੇ ਵਿੱਚ ਅਤੇ ਦੋਵਾਂ ਪੱਖਾਂ ਨੂੰ ਮਹੱਤਤਾ ਦੇਣ ਦੀ ਕੋਸ਼ਿਸ਼ ਕੀਤੀ ਜਾਂਦੀ ਹੈ ਅਤੇ ਬਰਾਬਰ ਭਾਰ ਦਿੱਤਾ ਜਾਂਦਾ ਭਾਵੇਂ ਕਿ ਜਿਸ ਤਰ੍ਹਾਂ ਮਰਜ਼ੀ ਹੋਵੇ ਕਿ ਇੱਕ ਪੱਖ ਦੀ ਦਲੀਲ ਕਾਫੀ ਕਮਜ਼ੋਰ ਹੋਵੇ ਜਿਵੇਂ ਕਿ ਕੱਲ੍ਹ ਵੀ ਅਸੀਂ ਗੱਲ ਕੀਤੀ ਸੀ ਕਿ ਡੋਨਲਡ ਟਰੰਪ ਅਗਰ ਕੁਛ ਗਲਤ ਕਹਿ ਵੀ ਦਿੰਦੇ ਨੇ ਕੋਈ ਉਹਨਾਂ ਦੇ ਮੂੰਹ 'ਤੇ ਨਹੀਂ ਕਹਿੰਦਾ ਕਿ ਤੁਸੀਂ ਗਲਤ ਕਹਿ ਰਹੇ ਹੋ ਤੁਸੀਂ ਆ ਫਾਲਸ ਅਤੇ ਝੂਠੀ ਸਟੇਟਮੈਂਟ ਦਿੱਤੀ ਹੈ ਭਾਵੇਂ ਕਿ ਦੋਨਾਂ ਗੱਲਾਂ ਦੇ ਵਿੱਚ ਅੰਤਰ ਵੀ ਹੋਵੇ ਪਰ ਇਹ ਕਿਹਾ ਜਾਂਦਾ ਕਿ ਦਿਸ ਇਜ਼ ਨੋਟ ਟਰੂ ਇਹ ਟਰੂਥ ਨਹੀਂ ਹੈ ਇਫ ਇਹ ਜਿਹੜੀ ਇਨਫੋਰਮੇਸ਼ਨ ਹੈ ਮਿਸਲੀਡਿੰਗ ਹੈ ਦਿਸ ਐਂਡ ਦੈਟ ਹੋਰ ਗੱਲਾਂ ਕੀਤੀਆਂ ਜਾਂਦੀਆਂ ਨੇ ਪਰ ਕੁਛ ਪ੍ਰਮੁੱਖ ਅਮਰੀਕੀ ਮੀਡੀਆ ਸੰਸਥਾਵਾਂ ਜਿਹੜੀਆਂ ਨੇ ਉਹ ਇਸ ਮਾਮਲੇ ਦੀ ਨਿਰਪੱਖ ਰਿਪੋਰਟਿੰਗ ਵੀ ਕਰ ਰਹੀਆਂ ਨੇ ਪਰ ਬਹੁਤੀ ਕਵਰੇਜ ਵਿੱਚ ਪ੍ਰਭਾਵ ਇਹੀ ਹੈ ਕਿ ਅਮਰੀਕਾ ਅਤੇ ਕੈਨੇਡਾ ਦੇ ਵਿਚਕਾਰ ਇੱਕ ਬਰਾਬਰ ਦਾ ਮੁਕਾਬਲਾ ਪਰ ਇੱਕ ਮਹੱਤਵਪੂਰਨ ਗੱਲ ਜਿਹੜੀ ਹੈ ਇਹਦੇ ਵਿੱਚ ਇੱਕ ਇੰਪੋਰਟੈਂਟ ਗੱਲ ਹੈ ਉਹ ਰਹਿ ਜਾਂਦੀ ਹੈ ਕਿ ਸ਼ੁਰੂਆਤ ਤਾਂ ਡੋਨਲਡ ਟਰੰਪ ਹੋਰਾਂ ਨੇ ਕੀਤੀ ਸੀ ਡੋਨਲਡ ਟਰੰਪ ਨੇ ਜਦੋਂ ਉਹ ਪਹਿਲੀ ਵਾਰ ਰਾਸ਼ਟਰਪਤੀ ਪ੍ਰੈਜੀਡੈਂਟ ਬਣੇ ਅਤੇ ਕੈਨੇਡਾ ਅਤੇ ਮੈਕਸੀਕੋ ਨਾਲ ਇੱਕ ਵਪਾਰਕ ਸਮਝੌਤੇ 'ਤੇ ਉਹਨਾਂ ਨੇ ਸਾਈਨ ਕੀਤੇ ਉਸ ਨੂੰ ਪਹਿਲਾਂ ਨਾਫਟਾ ਕਿਹਾ ਜਾਂਦਾ ਸੀ ਨੌਰਥ ਅਮਰੀਕਨ ਫਰੀ ਟ੍ਰੇਡ ਐਗਰੀਮੈਂਟ ਬਾਅਦ ਵਿੱਚ ਅਮਰੀਕਾ ਵਾਲੇ ਉਸਨੂੰ USMCA ਕਹਿਣ ਲੱਪੇ US ਆਪਣਾ ਐਮ ਮੈਕਸੀਕੋ ਦਾ ਅਤੇ CA ਕੈਨੇਡਾ ਅਤੇ ਕੈਨੇਡਾ ਵਾਲੇ ਕਸਮਾ ਕਹਿਣ ਲੱਪੇ ਕੈਨੇਡਾ US ਮੈਕਸੀਕੋ ਅਤੇ ਜਦੋਂ ਡੋਨਲਡ ਟਰੰਪ ਨੇ ਪਹਿਲੀ ਵਾਰੀ ਇਹ ਸਮਝੌਤਾ ਖੁਦ ਆਪਣੇ ਥਾਂ ਨਾਲ ਕੀਤਾ ਅਤੇ ਉਹਦੀਆਂ ਸਿਫਤਾਂ ਕਰਦੇ ਨੇ ਸੀ ਥੱਕ ਦੇ ਕੇ ਬਹੁਤ ਵਧੀਆ ਪਰ ਜਦੋਂ ਦੂਸਰੀ ਵਾਰੀ ਪ੍ਰੈਜੀਡੈਂਟ ਬਣੇ ਨੇ ਉਹ ਵੀ ਜੋ ਬਾਈਡਨ ਦੇ ਇੱਕ 5-4 ਸਾਲ ਦੇ ਕਾਰਜਕਾਲ ਤੋਂ ਬਾਅਦ ਅਤੇ ਉਹ ਇਹ ਕਹਿਣ ਕੈਨੇਡਾ ਵਾਲੇ 'ਤੇ ਉਹਨਾਂ ਦਾ ਫਾਇਦਾ ਬੜਾ ਉਠਾ ਰਿਹਾ ਅਤੇ ਅਸੀਂ ਇਸ ਕਰਕੇ ਉਹਨਾਂ ਨੂੰ ਆ ਜਰਾ ਕੁ ਜੁਰਮਾਨਾ ਜਿਹਾ ਲਾਉਣਾ ਚਾਹੁੰਦੇ ਹਾਂ ਅਮਰੀਕੀ ਬਹੁਤ ਸਾਰੀਆਂ ਦਲੀਲਾਂ ਦਿੰਦੇ ਨੇ ਜੇ ਜਿਮੀਸਨ ਗਰੀਅਰ ਦੇ ਬਾਰੇ ਮੈਂ ਪੇ ਕਰ ਚੁੱਕਾ ਆਲੋਚਕ ਇਹ ਵੀ ਕਹਿੰਦੇ ਕਿ ਟਰੰਪ ਪ੍ਰਸ਼ਾਸਨ ਨੇ ਟੈਰਿਫ ਲਾਉਣ ਲਈ ਜਿਹੜੇ ਕਾਨੂੰਨੀ ਆਧਾਰ ਵਰਤੇ ਨੇ ਉਹਨਾਂ ਨੂੰ ਕੁਝ ਅਦਾਲਤਾਂ ਵੱਲੋਂ ਗੈਰ ਕਾਨੂੰਨੀ ਵੀ ਉਹਨਾਂ ਵਿੱਚੋਂ ਕੁਝ ਨੂੰ ਕਈਆਂ ਨੂੰ ਅਦਾਲਤਾਂ ਵੱਲੋਂ ਗੈਰ ਕਾਨੂੰਨੀ ਕਰਾਰ ਦਿੱਤਾ ਗਿਆ ਅਤੇ ਜਾਂ ਕਿ ਉਹਨਾਂ ਦੀ ਡੈਫੀਨੇਸ਼ਨ ਜਿਹੜੀ ਹੈ ਬੜੀ ਕੰਟਰੋਵਰਸ਼ਲ ਹੈ ਸੋ ਇੱਕ ਇਹਦੇ ਵਿੱਚ ਜਿਹੜੇ ਟਰੰਪ ਪ੍ਰਸ਼ਾਸਨ ਵਾਲੇ ਜਿਹੜੇ ਨੇ ਉਹ ਇੱਕ 100 ਸਾਲ ਪੁਰਾਣਾ ਇੱਕ ਸਮੂਟ ਹੌਲੇ ਐਕਟ ਹੈ ਉਹਦੀ ਸੈਕਸ਼ਨ 338 ਦਾ ਹਵਾਲਾ ਦਿੰਦੇ ਨੇ ਜਿਹਦੇ ਵਿੱਚ ਉਹ ਕਹਿੰਦੇ ਨੇ ਕਿ ਕਿਸੇ ਦੇਸ਼ ਦੇ ਇਸ ਤਰ੍ਹਾਂ ਭੇਦਭਾਵਪੂਰਨ ਵਿਹਾਰ ਨੂੰ ਆਧਾਰ ਬਣਾ ਕੇ ਉਹਦੇ ਪ੍ਰੋਡਕਟ 'ਤੇ ਜਾਂ ਵਪਾਰ 'ਤੇ ਪਾਬੰਦੀ ਲਾ ਸਕਦੇ ਆ ਜਾਂ ਹੋਰ ਇਸ ਤਰ੍ਹਾਂ ਦਾ ਜਿਵੇਂ 50% ਲਾ ਦਿਓ 25% ਲਾ ਦਿਓ ਇਹੋ ਜਿਹਾ ਕੰਮ ਵੀ ਕੀਤਾ ਜਾ ਸਕਦਾ ਤਾਂ ਹੁਣ ਮੁੱਖ ਸਵਾਲ ਇਹ ਹੈ ਕਿ ਜੇ ਇੱਕ ਵਿਹਾਰ ਦੀ ਗੱਲ ਪੁਰਾਣੇ ਦੀ ਇੱਕ ਹਵਾਲਾ ਦੇ ਕੇ ਉਹ ਕਰਦੇ ਨੇ ਤਾਂ ਅਮਰੀਕਾ ਵੱਲੋਂ ਕੈਨੇਡੀਅਨ ਪ੍ਰੋਡਕਟ 'ਤੇ ਕਈ ਚੀਜ਼ਾਂ 'ਤੇ ਪਹਿਲਾਂ ਤੋਂ ਹੀ ਟੈਰਿਫ ਜਿਹੜਾ ਲੱਗਾ ਹੋਇਆ ਉਹਨੂੰ ਜਾਇਜ਼ ਕਿਵੇਂ ਠਹਿਰਾਉਣਾ ਕੈਨੇਡਾ ਵੱਲੋਂ ਕੁਛ ਨੀਤੀਆਂ ਜਿਹੜੀਆਂ ਅਪਣਾਈਆਂ

ਮਜ਼ਾਕੀਆ ਟਿੱਪਣੀਆਂ ਕਰਨੀਆਂ, ਪੁੱਠੇ ਸਿੱਧੇ ਜਿਹੜੇ ਮੈਪ ਨੇ, ਨਕਸ਼ੇ ਨੇ, ਉਹ ਸ਼ੋਅ ਕਰਨੇ, ਸ਼ੋਪਿੰਗ ਬਾਸਕਿਟ ਵਿੱਚ ਕੈਨੇਡਾ ਨੂੰ ਰੱਖਣਾ, ਕਦੇ ਕੁਛ ਕਦੇ ਕੁਛ, ਅਤੇ ਕੈਨੇਡਾ ਦੇ ਪ੍ਰਾਈਮ ਮਿਨਿਸਟਰ ਦੇ ਅਹੁਦੇ ਦਾ ਸਤਿਕਾਰ ਨਾ ਕਰਨਾ ਅਤੇ ਉਹਨੂੰ ਜਿਹੜਾ ਉਹ ਗਵਰਨਰ ਕਹਿਣਾ। ਸੋ ਕੈਨੇਡਾ ਵਾਲਿਆਂ ਨੇ ਇਸ ਮਾਮਲੇ ਦੇ ਵਿੱਚ ਆਪਣੇ ਆਪ ਨੂੰ ਜਿਵੇਂ ਹੁਣ ਤੱਕ ਜਿਵੇਂ ਰੱਖਿਆ, ਉਸ ਵਿੱਚ ਕੈਨੇਡਾ ਦੇ ਸਾਬਕਾ ਪ੍ਰਾਈਮ ਮਿਨਿਸਟਰ ਜੇਨ ਕ੍ਰੇਚਿਨ ਵੀ ਇਸ ਮੁੱਦੇ 'ਤੇ ਬੋਲੇ ਨੇ ਅਤੇ ਉਹਨਾਂ ਨੇ ਕਿਹਾ ਕਿ ਅਮਰੀਕਨਾਂ ਕੋਲ ਕੋਈ ਠੋਸ ਦਲੀਲ ਨਹੀਂ ਹੈ। ਮੰਨਿਆ ਜਾਂਦਾ ਹੈ ਵੈਸੇ ਇਹੋ ਕਿ ਕੈਨੇਡਾ ਦੇ ਪ੍ਰਾਈਮ ਮਿਨਿਸਟਰ ਜਿਹੜੇ ਨੇ ਪਿਛਲੇ ਸਾਲਾਂ ਦੇ ਵਿੱਚ ਹੋਏ ਨੇ, ਪਿਛਲੇ 20-25 ਸਾਲ ਦੇ ਵਿੱਚ, ਉਹਨਾਂ ਵਿੱਚੋਂ ਕ੍ਰੇਚਿਨ ਇਹੋ ਜਿਹਾ ਪ੍ਰਾਈਮ ਮਿਨਿਸਟਰ ਹੈਗੇ ਨੇ ਸਨ ਜਿਹੜੇ ਕਿ ਅਮਰੀਕਾ ਦੇ ਨਾਲ ਕਦੀ ਕੋਈ ਉਹਨਾਂ ਨੂੰ ਕਹਿ ਕੇ ਪ੍ਰੋ ਅਮਰੀਕਨ ਨਹੀਂ ਸਨ, ਘੱਟੋ ਘੱਟ ਉਹ ਐਂਟੀ ਅਮਰੀਕਨ ਵੀ ਨਹੀਂ ਸਨ, ਪਰ ਉਹਨਾਂ ਦੇ ਸਮੇਂ ਸਮੇਂ 'ਤੇ ਇਸ ਤਰ੍ਹਾਂ ਦੇ ਖਿਆਲਾਤ ਸਾਹਮਣੇ ਆਉਂਦੇ ਰਹੇ ਨੇ ਜਿੱਥੇ ਕਿ ਉਹ ਇਹ ਇਸ ਤਰ੍ਹਾਂ ਲੱਗਾ ਕਿ ਉਹ ਅਮਰੀਕਾ ਨਾਲ ਸਖਤੀ ਨਾਲ ਗੱਲ ਕਰਨ ਦੇ ਰੌਂ ਵਿੱਚ ਹੁੰਦੇ ਨੇ। ਖੈਰ ਉਹਨਾਂ ਨੇ ਜਿਹੜੀ ਗੱਲ ਕੀਤੀ ਉਹ ਕਹਿੰਦੇ ਕਿ ਉਹਨਾਂ ਦੀ ਦਲੀਲ ਕਮਜ਼ੋਰ ਹੈ ਅਮਰੀਕਾ ਵਾਲਿਆਂ ਦੀ, ਅਤੇ ਇਸ ਕਮਜ਼ੋਰ ਦਲੀਲ ਦੇ ਚੱਲਦਿਆਂ ਉਹਨਾਂ ਕੋਲ ਕੁਛ ਬਹੁਤਾ ਨਹੀਂ ਹੈ ਅਤੇ ਉਹ ਹੁਣ ਹਲਕੀਆਂ ਗੱਲਾਂ 'ਤੇ ਉਤਰ ਆਏ ਨੇ। ਲੇਕ ਓਨਟੇਰੀਓ ਨੂੰ ਲੇਕ ਅਮਰੀਕਾ ਕਰ ਦੇਣਾ, 51ਵੀਂ ਸਟੇਟ ਦੱਸਣਾ, ਕਦੇ ਕੁਛ ਦੱਸਣਾ, ਕਦੇ ਕੁਛ ਦੱਸਣਾ, ਅਤੇ ਝੂਠ ਦਾ ਬਿਰਤਾਂਤ ਵੀ ਸਿਰਜਿਆ ਗਿਆ ਕਿ ਇਹ ਵਾਰ ਵਾਰ ਕਿਹਾ ਗਿਆ ਕਿ 2% ਫੈਂਟਨਲ ਜਿਹੜੀ ਆਉਂਦੀ ਸੀ, 2 ਵੀ ਨਹੀਂ ਸੀ ਆਉਂਦੀ ਜਿਹੜੀ ਅਸਲ ਵਿੱਚ, ਉਹਨੂੰ ਕਿਹਾ ਗਿਆ ਕਿ ਕੈਨੇਡਾ ਤੋਂ ਹੀ ਸਾਰੇ ਫੈਂਟਨਲ ਨਸ਼ਾ ਅਮਰੀਕਾ ਦੇ ਵਿੱਚ ਆਉਂਦਾ। ਸੋ ਕੈਨੇਡਾ ਵਾਲਿਆਂ ਲਈ ਚੁਣੌਤੀ ਇਸ ਵੇਲੇ ਇਹ ਹੈ ਜੀ ਕਿ ਆਪਣਾ ਪੱਖ ਹੋਰ ਮਜ਼ਬੂਤੀ ਨਾਲ ਕਿਵੇਂ ਰੱਖਿਆ ਜਾਵੇ। ਕੈਨੇਡਾ ਨੂੰ ਅਮਰੀਕੀ ਜਨਤਾ ਨੂੰ ਸਮਝਾਉਣ ਲਈ ਇੱਕ ਜਿਹੜੀ ਹੈ ਮੁਹਿੰਮ ਜਿਹੜੀ ਚਲਾਉਣੀ ਪੈ ਸਕਦੀ ਕਿ ਦੋਵਾਂ ਦੇਸ਼ਾਂ ਦੇ ਵਿਚਕਾਰ ਵਿਵਾਦ ਦੀ ਜੜ੍ਹ ਕੀ ਹੈ ਅਤੇ ਕੈਨੇਡਾ ਕਿੱਥੇ ਕਿੱਥੇ ਠੀਕ ਹੈ। ਦੋਵਾਂ ਕੋਲ ਕੁਛ ਵਾਜਬ ਸ਼ਿਕਾਇਤਾਂ ਹੋ ਸਕਦੀਆਂ ਨੇ ਅਤੇ ਕੈਨੇਡਾ ਦੀ ਜੋ ਖਾਸ ਤੌਰ 'ਤੇ ਡੇਅਰੀ ਦੀ ਨੀਤੀ ਹੈ ਮਿਲਕ ਪ੍ਰੋਡਕਟ ਦੀ, ਉਹਨੂੰ ਅਮਰੀਕਾ ਵਾਲੇ ਦੀਆਂ ਗੱਲਾਂ ਨੂੰ ਕਾਫੀ ਵਾਜਬ ਵੀ ਦੱਸਿਆ ਜਾ ਰਿਹਾ ਕਿ ਕੈਨੇਡਾ ਵੀ ਸਖਤੀ ਬੜੀ ਹੈ, ਪਰ ਉਸਨੂੰ ਬੇਸ ਬਣਾ ਕੇ ਬਾਕੀ ਸਾਰੀਆਂ ਚੀਜ਼ਾਂ ਨੂੰ ਇਸ ਤਰ੍ਹਾਂ ਪੇਸ਼ ਕਰ ਦੇਣਾ ਇਹ ਠੀਕ ਨਹੀਂ ਹੈ ਜੀ। ਕੈਨੇਡਾ ਦੇ ਵਿੱਚ ਪੀਅਰ ਪੋਲੀਐਫ, ਵਿਰੋਧੀ ਧਿਰ ਦੇ ਆਗੂ, ਕੰਜ਼ਰਵੇਟਿਵ ਪਾਰਟੀ ਦੇ ਲੀਡਰ, ਉਹ ਅਮਰੀਕਾ ਜਾ ਰਹੇ ਨੇ, ਨਿਊਯਾਰਕ ਪਹੁੰਚ ਰਹੇ ਨੇ। ਉੱਥੇ ਉਹਨਾਂ ਨੇ ਜਿਹੜਾ ਹੈ 9/11 ਦੇ ਅੱਤਵਾਦੀ ਹਮਲਿਆਂ ਦੀ 25ਵੀਂ ਜੋ ਵਰੇਗੰਢ ਹੈ ਉਸ ਮੌਕੇ 'ਤੇ ਕੁਛ ਪ੍ਰੋਗਰਾਮ ਹੈਗੇ ਨੇ, ਸ਼ਰਧਾਂਜਲੀ ਸਮਾਗਮ ਕਹਿ ਲਓ ਤੁਸੀਂ, ਉਹਨਾਂ ਵਿੱਚ ਹਿੱਸਾ ਲੈਣਾ। ਅਤੇ ਕੈਨੇਡਾ ਦੇ ਵਿੱਚ ਉਹਨਾਂ ਵੱਲੋਂ ਜੋ ਹੁਣ ਤੱਕ ਆਵਾਜ਼ ਉਠਾਈ ਗਈ ਹੈ ਮਾਰਕਾਰਨੀ ਦੀਆਂ ਨੀਤੀਆਂ 'ਤੇ, ਖਾਸ ਤੌਰ 'ਤੇ ਅਮਰੀਕਾ ਦੇ ਵਪਾਰ ਨੂੰ ਲੈ ਕੇ, ਉਸ 'ਤੇ ਉਹਨਾਂ ਨੂੰ ਵੀ ਥੋੜ੍ਹਾ ਜਿਹਾ ਬੈਕਲੈਸ਼ ਦਾ ਸਾਹਮਣਾ ਕਰਨਾ ਪਿਆ ਕਿ ਤੁਸੀਂ ਆਪਸ ਵਿੱਚ ਹੀ ਸਾਡਾ ਇੱਥੇ ਜ਼ੋਰ ਲਵਾਈ ਜਾਂਦੇ ਹੋ, ਤੁਸੀਂ ਗੱਲ ਜਿਹੜਾ ਸਾਡਾ ਮੁਲਕ ਸਾਨੂੰ ਮਧੋੜ ਰਿਹਾ, ਸਾਡੇ ਮੁਲਕ ਨੂੰ, ਤੁਸੀਂ ਉਹਨਾਂ ਲਈ ਕੁਛ ਕਹੋ। ਖੈਰ ਕਹਿੰਦੇ ਨੇ ਕਿ ਉਹ ਆਪਣਾ ਪੱਖ ਰੱਖਣਗੇ ਅਤੇ ਆਪਣੇ ਇਸ ਟੂਰ ਦੇ ਦੌਰਾਨ ਅਮਰੀਕਨ ਜਿਹੜੇ ਇਨਵੈਸਟਰ ਨੇ ਜਾਂ ਜਿਹੜੇ ਕੁਛ ਹੋਰ ਕਾਰੋਬਾਰੀ ਪ੍ਰਤੀਨਿਧ ਨੇ ਉਹਨਾਂ ਨਾਲ ਵੀ ਉਹ ਗੱਲ ਕਰਨਗੇ। ਸੋ ਪੀਅਰ ਪੋਲੀਐਵ ਦਾ ਦੌਰਾ ਕੈਨੇਡਾ ਦੇ ਪ੍ਰਾਈਮ ਮਿਨਿਸਟਰ ਦੇ ਆਫਿਸ ਦੀ ਸਹਿਮਤੀ ਨਾਲ ਹੋ ਰਿਹਾ। ਸੋ ਪੀਅਰ ਪੋਲੀਐਵ ਪਹਿਲਾਂ ਵੀ ਅਮਰੀਕਾ ਜਾਣਾ ਚਾਹੁੰਦੇ ਸੀ ਪਰ PMO ਨੇ ਉਹਨਾਂ ਨੂੰ ਕਿਹਾ ਸੀ ਕਿ ਨਾ ਜਾਓ ਅਜੇ, ਅਤੇ ਪਰ ਹੁਣ ਕਹਿੰਦੇ ਨੇ ਕਿ ਹੁਣ ਉਹ ਜਾ ਰਹੇ ਨੇ ਅਤੇ ਕੈਨੇਡਾ ਦੇ ਪ੍ਰਾਈਮ ਮਿਨਿਸਟਰ ਦੀ ਮਨਜ਼ੂਰੀ ਨਾਲ ਜਾ ਰਹੇ ਨੇ ਅਤੇ ਉਹਨਾਂ ਦੀ ਸਹਿਮਤੀ ਨਾਲ ਜਾ ਰਹੇ ਨੇ। ਮਨਜ਼ੂਰੀ ਤਾਂ ਚਲੋ ਕੀ ਹੈ, ਪਰ ਉਹ ਰੋਕ ਤਾਂ ਨਹੀਂ ਸਕਦੇ ਮੇਰੇ ਖਿਆਲ ਉਹ ਉਹਨਾਂ ਨੂੰ, ਪਰ ਸਹਿਮਤੀ ਹੈ ਕਿ ਦੋਵਾਂ ਵੱਲੋਂ ਕਿ ਇੱਕ ਇਸ ਮੁੱਦੇ 'ਤੇ ਕਿ ਹਾਂ ਜਾਓ ਕੋਈ ਗੱਲ ਨਹੀਂ। ਸੋ ਕੈਨੇਡਾ ਦੀਆਂ ਜਵਾਬੀ ਕਾਰਵਾਈਆਂ ਜਿਹੜੇ ਆ ਉਹ ਹੁਣ ਤੱਕ ਕੀਤੀਆਂ ਨੇ ਉਹ ਕਿੰਨਾ ਕੁ ਅਸਰ ਪਾਉਣਗੀਆਂ ਅਤੇ ਕਿਸ ਤਰ੍ਹਾਂ ਦਾ ਅਸਰ ਉਹਨਾਂ 'ਤੇ ਪਾਉਣਗੀਆਂ ਅਤੇ ਅਮਰੀਕਾ ਵਾਲਿਆਂ ਦਾ ਸਾਡੇ 'ਤੇ ਕੀ ਅਸਰ ਹੋਵੇਗਾ, ਇਹ ਬਹੁਤ ਵੱਡੇ ਸਵਾਲ ਨੇ ਜਿਨ੍ਹਾਂ 'ਤੇ ਜਵਾਬ ਸ਼ਾਇਦ ਇੰਨੀ ਛੇਤੀ ਸਾਨੂੰ ਨਾ ਮਿਲਣ। ਬੰਬਾਰਡੀਆ ਕੰਪਨੀ ਹੈ ਜੀ ਜਿਸ 'ਤੇ ਕਿ ਡੋਨਲਡ ਟਰੰਪ ਨੇ ਕਹਿ ਦਿੱਤਾ ਸੀ ਕਿ ਜਾਂ ਤੁਸੀਂ ਅਮਰੀਕਾ ਦੇ ਵਿੱਚ ਜਹਾਜ਼ ਬਣਾਓ ਨਹੀਂ ਤਾਂ ਅਸੀਂ ਤੁਹਾਡਾ ਸਮਾਨ ਨਹੀਂ ਖਰੀਦਣਾ। ਹੁਣ ਉਸ ਕੰਪਨੀ ਵੱਲੋਂ ਇੱਕ ਸਟੇਟਮੈਂਟ ਦਿੱਤੀ ਗਈ ਸੀ ਜਿਸ ਵਿੱਚ ਡੋਨਲਡ ਟਰੰਪ ਨੂੰ ਐਕਸਪਲੇਨ ਕਰਨ ਦਾ ਯਤਨ ਕੀਤਾ ਗਿਆ ਕਿ ਦੇਖੋ ਅਸੀਂ ਕੈਨੇਡਾ ਦੇ ਵਿੱਚ ਵੀ ਜਹਾਜ਼ ਬਣਾਉਂਦੇ ਹਾਂ, ਅਮਰੀਕਾ ਦੇ ਵਿੱਚ ਵੀ ਸਾਡੇ ਪਲਾਂਟ ਹੈਗੇ ਨੇ, ਅਸੀਂ ਹਜ਼ਾਰਾਂ ਨੌਕਰੀਆਂ ਜਿਹੜੀਆਂ ਨੇ ਅਮਰੀਕਾ ਦੇ ਵਿੱਚ ਲੋਕਾਂ ਨੂੰ ਦਿੱਤੀਆਂ ਹੋਈਆਂ ਨੇ, ਅਤੇ ਉਹਨਾਂ ਨੇ ਆਪਣਾ ਪੱਖ ਰੱਖਿਆ ਸੀ ਉਹਨਾਂ ਦੇ

0: ਏਅਰ ਵੀ ਡਿੱਗੇ ਮਾਰਕੀਟ ਵਿੱਚ ਪਰ ਕੈਨੇਡਾ ਬੇਸਡ ਬੰਬਾਰਡੀਅਰ ਨੇ ਇਹ ਐਲਾਨ ਕੀਤਾ ਹੈ ਕਿ ਅਮਰੀਕਾ ਦੇ ਵਿੱਚ 500 ਨਵੇਂ ਵਰਕਰ ਅਸੀਂ ਹਾਇਰ ਕਰ ਰਹੇ ਹਾਂ ਅਤੇ ਡੋਨਲਡ ਟਰੰਪ ਦੂਸਰੇ ਪਾਸੇ ਉਹਨਾਂ ਨੇ ਕਹਿ ਚੁੱਕੇ ਨੇ ਕਿ ਉਹਨਾਂ ਦਾ ਅਮਰੀਕਾ ਦੇ ਨਾਲ ਸੰਬੰਧ ਇਹਨਾਂ ਦਾ ਕੰਪਨੀ ਦਾ ਠੀਕ ਨਹੀਂ ਹੈ ਅਤੇ ਅਸੀਂ ਇਹਨਾਂ ਨੂੰ ਜਿਹੜਾ ਦੇਖਾਂਗੇ ਇਹਨਾਂ 'ਤੇ ਜਹਾਜ਼ ਨਹੀਂ ਵਿਕਣ ਦੇਵਾਂਗੇ ਇੱਥੇ ਪਰ ਹੁਣ 500 ਨੌਕਰੀਆਂ ਜਿਹੜੀਆਂ ਨੇ ਪੈਦਾ ਕਰਨ ਦਾ ਵਾਅਦਾ ਜਿਹੜਾ ਹੈ ਉਹ ਬੰਬਾਰਡੀਅਰ ਕੰਪਨੀ ਜਿਹੜੀ ਆ ਉਹ ਕਰ ਰਹੀ ਹੈ ਸੋ ਕੀ ਇਹ ਡੋਨਲਡ ਟਰੰਪ ਦੀ ਧਮਕੀ ਤੋਂ ਘਬਰਾ ਕੇ ਕੀਤਾ ਹੈ ਜ਼ਾਹਰਾ ਤੌਰ 'ਤੇ ਜਿੱਥੇ ਤੁਹਾਡੀ ਸਭ ਤੋਂ ਵੱਡੀ ਮਾਰਕੀਟ ਹੋਵੇ ਤੁਹਾਨੂੰ ਫਿਕਰ ਤਾਂ ਹੋਵੇਗਾ ਉਸ ਚੀਜ਼ ਦਾ ਕਿ ਕਿਤੇ ਖੁਸ ਨਾ ਜਾਣ ਸੋ ਬਹੁਤ ਇਸ਼ੂ ਨੇ ਇਸ ਵੇਲੇ ਜਿਹੜੇ ਕਿ ਕੈਨੇਡਾ ਦੀਆਂ ਬਹੁਤ ਸਾਰੀਆਂ ਕੰਪਨੀਆਂ ਨੂੰ ਇਸ ਤਰ੍ਹਾਂ ਦੇ ਸਿਆਣੇ ਪੈਣਗੇ ਇਹ ਕੰਪਨੀ ਵੀ ਇੱਕ ਇਸੇ ਤਰ੍ਹਾਂ ਹੈ ਜਿਨ੍ਹਾਂ ਨੂੰ ਜਿਹੜਾ ਉਹ ਇਸ਼ੂ ਨਾਲ ਨਜਿੱਠਣਾ ਪੈ ਸਕਦਾ ਹੈ ਜੀ ਇੱਕ ਛੋਟੀ ਜਿਹੀ ਬ੍ਰੇਕ ਲੈ ਕੇ ਵਾਪਸ ਪਰਤਦੇ ਹਾਂ ਜੀ
1: ਅੱਜ ਫੇਰ ਨੀ ਲੋਡ ਮਿਲਿਆ
2: ਕੀ ਹੋਇਆ
1: ਬਸ ਪੁੱਛਣਾ ਇੰਸ਼ੋਰੈਂਸ ਕਨਫਰਮੇਸ਼ਨ ਨਹੀਂ ਆਈ ਟਾਈਮ ਤੇ ਹੁਣ ਫੇਰ ਇੱਕ ਦਿਨ ਵੇਟ ਕਰਨੀ ਪੈਣੀ ਹੈ ਤੇ ਬੱਚਿਆਂ ਨੂੰ ਫੇਰ ਨੀ ਮਿਲ ਹੋਣਾ ਦੋ ਦਿਨ
2: ਓਹੋ ਰਹਿ ਗਏ ਨਾ ਫੇਰ ਪਿੱਛੇ ਮੈਂ ਸੁਣਿਆ ਹੈ ਸੋਨਿਕ ਇੰਸ਼ੋਰੈਂਸ ਦੇ ਮਾਨਸ ਪਹੁਜਾ ਅਤੇ ਰਮਨ ਵੜੈਚ ਤੇ ਉਹਨਾਂ ਦੀ ਟੀਮ ਇੰਸ਼ੋਰੈਂਸ ਕਨਫਰਮੇਸ਼ਨ ਬਹੁਤ ਜਲਦੀ ਪ੍ਰੋਵਾਈਡ ਕਰਵਾ ਦਿੰਦੀ ਹੈ ਤੇ ਉਹ ਤਾਂ ਪੋਰਟਲ ਵੀ ਸੈੱਟ ਕਰ ਦਿੰਦੇ ਨੇ ਤਾਂ ਕਿ ਤੁਸੀਂ ਆਪ ਹੀ ਕਨਫਰਮੇਸ਼ਨ ਦੇ ਸਕੋ ਬਸ਼ਰਤੇ ਤੁਹਾਡੀ ਇੰਸ਼ੋਰੈਂਸ ਐਕਟਿਵ ਹੈ ਤੁਸੀਂ ਅੱਜ ਹੀ ਉਹਨਾਂ ਨੂੰ ਫੋਨ ਕਰੋ ਤੇ ਜਲਦੀ ਤੋਂ ਜਲਦੀ ਗੱਲ ਕਰਕੇ ਕੋਈ ਹੱਲ ਲੱਭੋ ਤਾਂ ਕਿ ਅਗਲੀ ਵਾਰੀ ਤੁਸੀਂ ਘਰ ਟਾਈਮ ਤੇ ਆ ਸਕੋ ਤੇ ਬੱਚਿਆਂ ਨਾਲ ਟਾਈਮ ਵੀ ਸਪੈਂਡ ਕਰ ਸਕੋ ਫੋਨ ਨੰਬਰ ਹੈ ਮਾਨਸ ਪਹੁਜਾ 5871321208 ਜਾਂ ਰਮਨ ਵੜੈਚ 7807530001 ਸੋਨਿਕ ਇੰਸ਼ੋਰੈਂਸ
3: ਕੀ ਤੁਹਾਡੇ ਪਰਿਵਾਰ ਵਿੱਚ ਕਿਸੇ ਨੂੰ ਹੋਮ ਕੇਅਰ ਦੀ ਜ਼ਰੂਰਤ ਹੈ ਆਪਣੇ ਹੀ ਘਰ ਅੰਦਰ ਆਪਣੀ ਬੋਲੀ ਵਿੱਚ ਹੋਮ ਕੇਅਰ ਪ੍ਰਾਪਤ ਕਰਨ ਲਈ YYC ਹੋਮ ਕੇਅਰ ਵਾਲਿਆਂ ਦਾ ਅਗਲਾ ਸੰਦੇਸ਼ ਸੁਣੋ
4: ਸਤਿ ਸ਼੍ਰੀ ਅਕਾਲ ਜੀ ਮੇਰਾ ਨਾਮ ਵੀਰਪਾਲ ਕੌਰ ਟਾਟਾ ਮੈਂ ਫਾਊਂਡਰ ਆ YYC ਹੋਮ ਕੇਅਰ ਸਰਵਿਸਿਜ਼ ਦੀ ਐਂਡ ਮੈਂ ਪੈਰਾਮੈਡੀਕਾ ਬਾਈ ਪ੍ਰੋਫੈਸ਼ਨ ਐਟ YYC ਹੋਮ ਕੇਅਰ ਸਰਵਿਸਿਜ਼ ਅਸੀਂ ਘਰਾਂ ਦੇ ਵਿੱਚ ਹੋਮ ਕੇਅਰ ਪ੍ਰੋਵਾਈਡ ਕਰਦੇ ਹਾਂ ਜਿਹਦੇ ਵਿੱਚ ਅਸੀਂ ਸਰਕਾਰ ਨੂੰ ਸਿੱਧਾ ਬਿੱਲ ਕਰਦੇ ਹਾਂ ਅੰਡਰ ਕਲਾਇੰਟ ਡਾਇਰੈਕਟਰ ਹੋਮ ਕੇਅਰ ਇਨਵਾਈਸੀ ਪ੍ਰੋਗਰਾਮ ਇਹਦੇ ਲਈ ਗੌਰਮੈਂਟ ਫੰਡਿੰਗ ਹੈਗੀ ਆ ਉਹਦੇ ਲਈ ਤੁਹਾਨੂੰ ਕੋਈ ਵੀ ਕੁਐਸਚਨ ਹੋਣ ਤੁਸੀਂ ਸਾਨੂੰ ਫੋਨ ਕਰ ਸਕਦੇ ਹੋ 8257600983 ਤੇ ਥੈਂਕ ਯੂ
5: ਮਰਸੀਡੀਜ਼ ਕਾਰ ਖਰੀਦਣਾ ਚਾਹੁੰਦੇ ਹੋ ਹੁਣ ਕੈਨੇਡਾ ਦੇ ਵਿੱਚ ਤੁਹਾਡੇ ਸੁਪਨੇ ਸੱਚ ਹੋਣ ਦਾ ਸਮਾਂ ਆ ਗਿਆ ਕੈਨੇਡਾ ਦੇ ਵਿੱਚ ਮਰਸੀਡੀਜ਼ ਦੀ ਸਭ ਤੋਂ ਵੱਡੀ ਡੀਲਰਸ਼ਿਪ ਕੈਲਗਰੀ ਏਅਰਪੋਰਟ ਦੇ ਨੇੜੇ ਮਰਸੀਡੀਜ਼ ਬੈਂਸ ਕੰਟਰੀ ਹਿੱਲ ਪਹੁੰਚੋ ਤੇ ਸਿੱਧੀ ਗੱਲਬਾਤ ਕਰੋ ਗੌਰਵ ਸ਼ਰਮਾ ਦੇ ਨਾਲ ਪੰਜਾਬੀ ਹਿੰਦੀ ਉਰਦੂ ਜਾਂ ਫਿਰ ਅੰਗਰੇਜ਼ੀ ਦੇ ਵਿੱਚ ਗੱਲਬਾਤ ਕਰੋ ਗੌਰਵ ਸ਼ਰਮਾ ਤੁਹਾਨੂੰ ਦੇਣਗੇ ਵਧੀਆ ਸਲਾਹ ਤੇ ਵਧੀਆ ਡੀਲਸ ਮਰਸੀਡੀਜ਼ ਬੈਂਸ ਕੰਟਰੀ ਹਿੱਲਸ 70 ਦੇ ਕਰੀਬ ਕਾਰਾਂ ਦੀ ਡਿਸਪਲੇ ਵਾਲਾ ਵੱਡਾ ਸ਼ੋਰੂਮ ਸਭ ਦਾ ਮਾਣ ਸਭ ਦੀ ਚਾਹਤ ਆਪਣੀ ਸੁਪਨਮਈ ਕਾਰ ਖਰੀਦਣ ਲਈ ਗੌਰਵ ਸ਼ਰਮਾ ਨੂੰ ਸ਼ੋਰੂਮ ਚ ਜਾ ਕੇ ਮਿਲੋ ਜਾਂ ਫਿਰ ਫੋਨ ਕਰ ਲੋ 4039036757 ਮਰਸੀਡੀਜ਼ ਬੈਂਸ ਕੰਟਰੀ ਹਿੱਲਸ
6: ਕੈਲਗਰੀ ਵਾਸੀਓ ਕੀ ਤੁਸੀਂ ਲੰਮੀ ਲਾਈਨਾਂ ਅਤੇ ਡਾਕਟਰ ਦੀਆਂ ਵੇਟਿੰਗ ਲਿਸਟ ਤੋਂ ਪਰੇਸ਼ਾਨ ਹੋ ਹੁਣ ਫਿਕਰ ਛੱਡੋ ਕਿਉਂਕਿ ਤੁਹਾਡੇ ਆਪਣੇ ਸ਼ਹਿਰ ਵਿੱਚ ਆ ਗਿਆ ਹੈ ਸਿਹਤ ਦਾ ਅਸਲੀ ਪਹਿਰੇਦਾਰ ਓਏਸਿਸ ਸਮਾਈਲ ਮੈਡੀਕਲ ਸਨਰਿਜ ਮਾਲ ਦੇ ਨਾਲ ਸੁਪਰ ਸਟੋਰ ਵਾਲੇ ਪਲਾਜ਼ਾ ਵਿੱਚ ਸਥਿਤ ਇਸ ਕਲੀਨਿਕ ਵਿੱਚ ਤੁਹਾਡੀ ਆਪਣੀ ਭਾਸ਼ਾ ਬੋਲਣ ਵਾਲੇ ਮੇਲ ਅਤੇ ਫੀਮੇਲ ਡਾਕਟਰਸ ਹਰ ਕਦਮ ਤੇ ਤੁਹਾਡੇ ਨਾਲ ਹਨ ਚਾਹੇ ਗੱਲ ਹੋਵੇ ਬੱਚਿਆਂ ਦੀ ਜਾਂ ਫਿਰ ਬਜ਼ੁਰਗਾਂ ਦੀ ਇੱਥੇ ਸਾਰਿਆਂ ਲਈ ਸੁਵਿਧਾਵਾਂ ਮੌਜੂਦ ਹਨ ਅਪਾਇੰਟਮੈਂਟ ਨਹੀਂ ਬਣੀ ਕੋਈ ਚੱਕਰ ਹੀ ਨਹੀਂ ਸਿੱਧੇ ਚਲੇ ਆਓ ਇੱਥੇ ਵਾਕ ਇਨ ਵਿੱਚ ਖੁੱਲਾ ਸਵਾਗਤ ਹੈ ਨਵੇਂ ਪੇਸ਼ੈਂਟਸ ਦਾ ਵੀ ਨਿੱਘਾ ਵੈਲਕਮ ਫੈਮਿਲੀ ਕੇਅਰ ਤੋਂ ਲੈ ਕੇ ਮੈਡੀਕਲ ਚੈੱਕਅਪ ਅਤੇ ਕ੍ਰੋਨਿਕ ਬਿਮਾਰੀਆਂ ਦੇ ਇਲਾਜ ਤੱਕ ਸਭ ਕੁਝ ਇੱਕੋ ਛੱਤ ਹੇਠ ਅਸੀਂ ਹਫਤੇ ਦੇ 6 ਦਿਨ ਖੁੱਲੇ ਹਾਂ ਤੇ ਉਹ ਵੀ ਦੇਰ ਸ਼ਾਮ ਤੱਕ ਤਾਂ ਦੇਰ ਕਿਸ ਗੱਲ ਦੀ ਅੱਜ ਹੀ ਡਾਇਲ ਕਰੋ 5876174696 587-617-4496 ਓਏਸਿਸ ਸਮਾਈਲ ਮੈਡੀਕਲ ਤੁਹਾਡੀ ਸਿਹਤ ਸਾਡੀ ਜ਼ਿੰਮੇਵਾਰੀ 5876174696
7: ਕੈਨੇਡਾ ਵਿੱਚ ਰਹਿੰਦਿਆਂ ਇੰਸ਼ੋਰੈਂਸ ਦੀ ਬਹੁਤ ਅਹਿਮੀਅਤ ਹੈ ਕਿਸੇ ਵੀ ਤਰ੍ਹਾਂ ਦੀ ਇੰਸ਼ੋਰੈਂਸ ਲਈ ਪੰਜਾਬ ਇੰਸ਼ੋਰੈਂਸ ਦੇ ਰੀਜਨਲ ਮੈਨੇਜਰ ਹਰਪਿੰਦਰ ਸਿੱਧੂ ਨਾਲ ਅੱਜ ਹੀ ਸੰਪਰਕ ਕਰੋ ਸੁਪਰ ਵੀਜ਼ਾ ਲਾਈਫ ਇੰਸ਼ੋਰੈਂਸ ਮੋਰਗੇਜ ਇੰਸ਼ੋਰੈਂਸ RESP ਦੀਆਂ ਵਧੀਆ ਸੇਵਾਵਾਂ ਲਈ ਪਿਛਲੇ ਲੰਮੇ ਅਰਸੇ ਤੋਂ ਕੈਲਗਰੀ ਵਿੱਚ ਜਾਣਿਆ ਪਹਿਚਾਣਿਆ ਨਾਮ ਹੈ ਹਰਪਿੰਦਰ ਸਿੱਧੂ ਇਹ ਇੰਸ਼ੋਰੈਂਸ ਲਈ ਨਾਮਵਰ ਕੰਪਨੀਆਂ ਨਾਲ ਕੰਮ ਕਰਦੇ ਹਨ ਹੋਰ ਜਾਣਕਾਰੀ ਲਈ ਪੰਜਾਬ ਇੰਸ਼ੋਰੈਂਸ ਦੇ ਹਰਪਿੰਦਰ ਸਿੱਧੂ ਨਾਲ 403-404-3500 ਤੇ ਸੰਪਰਕ ਕਰੋ
8: ਜੀ ਹਾਂ ਮੋਟਰ ਕਾਰ ਕਾ ਤੋ ਮਾਲੂਮ

2024 ਦੇ ਪਹਿਲੇ 6 ਮਹੀਨਿਆਂ ਵਿੱਚ ਜਿੰਨੇ ਆਏ ਸੀਗੇ ਉਹਦੇ ਨਾਲੋਂ 82% ਘੱਟ ਆਏ ਨੇ। ਕੰਪੈਰੀਜ਼ਨ ਜਿਹੜਾ ਤੁਸੀਂ ਆਪ ਕਰ ਸਕਦੇ ਹੋ, ਪਹਿਲੇ 6 ਮਹੀਨਿਆਂ ਦੇ ਵਿੱਚ ਅਰਾਈਵਲਸ ਜਿਹੜੇ ਨੇ ਇੰਟਰਨੈਸ਼ਨਲ ਸਟੂਡੈਂਟ ਕੈਪ ਦੇ ਨੋਟਿਸ ਤੋਂ ਬਾਅਦ 2025 ਦੇ ਵਿੱਚ ਸੀ, ਉਹ ਕੈਪ ਤੇ ਇੱਕ ਪਾਸੇ ਰਹਿ ਗਏ, ਉਸ ਨਾਲ ਬਹੁਤ ਜ਼ਿਆਦਾ ਥੱਲੇ ਕੰਮ ਜਿਹੜਾ ਜਾ ਪਿਆ। ਸੋ ਕੈਪ ਜਿਹੜਾ ਹੈ ਕੋਈ ਕੰਸਟਰੇਟ ਨਹੀਂ ਰਹਿ ਗਿਆ, ਪਾਪ ਕੈਪ ਦੀ ਕੋਈ ਮਤਲਬ ਨਹੀਂ। ਜੇ ਸਰਕਾਰ ਇਹ ਕਹਿੰਦੀ ਸੀ ਕਿ ਅਸੀਂ ਜੀ 3 ਲੱਖ ਲਿਆਉਣਾ ਸਟੂਡੈਂਟ, ਤਾਂ 3 ਲੱਖ ਵਾਲੀ ਗਿਣਤੀ ਤਾਂ ਬਹੁਤ ਦੂਰ ਹੈ, ਉਸ ਤੋਂ ਬਹੁਤ ਹੇਠਾਂ ਨੰਬਰ ਜਿਹੜੇ ਨੇ ਜੀ ਰਹਿ ਗਏ ਨੇ। ਸਖਤੀ ਹੋਰ ਕਿਵੇਂ ਕੀਤੀ ਜਾ ਰਹੀ ਹੈ? ਆਪ ਜੀ ਨੂੰ ਪਤਾ ਕਿ ਆਡੀਟਰ ਜਨਰਲ ਆਫ ਕੈਨੇਡਾ ਉਹਨਾਂ ਵੱਲੋਂ ਇੱਕ ਇਨਵੈਸਟੀਗੇਸ਼ਨ ਕੀਤੀ ਗਈ ਸੀ ਅਤੇ ਰਿਪੋਰਟ ਜਿਹੜੀ ਜਾਰੀ ਕੀਤੀ ਗਈ, ਉਸ ਵਿੱਚ ਸਟੂਡੈਂਟ ਡਾਇਰੈਕਟ ਸਟਰੀਮ SDS ਰਾਹੀਂ ਆਏ ਸਟੱਡੀ ਪਰਮਿਟ ਅਤੇ ਜਿਹੜੇ ਐਕਸਟੈਂਸ਼ਨ ਦੀਆਂ ਅਰਜ਼ੀਆਂ ਦੀ ਜਿਹੜੀ ਜਾਂਚ ਆ ਬਹੁਤ ਸਖਤ ਕੀਤੀ ਹੈ। ਭਾਵ ਜੋ ਉਸ ਰਿਪੋਰਟ ਦੇ ਵਿੱਚ ਖਾਮੀਆਂ ਕੱਢੀਆਂ ਗਈਆਂ ਸੀ ਉਹਨਾਂ ਨੂੰ ਸਹੀ ਕਰਨ ਲਈ ਹੁਣ ਬਹੁਤ ਜ਼ਿਆਦਾ ਸਖਤੀ ਕੀਤੀ ਗਈ। SDS ਸਟਰੀਮ ਦੇ ਵਿੱਚ ਕੀ ਸੀ, ਲਾਈਟ ਟੱਚ ਪ੍ਰੋਬਲਮ, ਉਹ ਆਡਿਟ ਦੇ ਵਿੱਚ ਕਿਹਾ ਗਿਆ ਕਿ 2018 ਤੋਂ 23 ਤੱਕ SDS ਸਟੂਡੈਂਟ ਡਾਇਰੈਕਟ ਸਟਰੀਮ ਅਧੀਨ ਜਿਹੜੀਆਂ ਐਪਲੀਕੇਸ਼ਨ ਸੀਗੀਆਂ ਉਹਨਾਂ ਨੂੰ ਬਹੁਤ ਹਲਕੇ ਪੱਧਰ ਵਿੱਚ ਉਹਨਾਂ ਨੂੰ ਜਾਂਚਿਆ, ਅਤੇ ਇਹਦੇ ਵਿੱਚ ਇੰਡੀਆ ਦੇ ਜਿਹੜੇ ਸੀਗੇ ਜੀ ਨੈਸ਼ਨਲਸ ਉਹਨਾਂ 96% ਉਹ ਹੀ ਸੀ, ਅਤੇ ਅਪਰੂਵਲ ਰੇਟ 2022 ਵਿੱਚ 61% ਤੋਂ ਵੱਧ ਕੇ 2024 ਵਿੱਚ 98% ਹੋ ਗਈ। ਜਦਕਿ IRCC ਦੇ ਇੱਕ ਇੰਟਰਨਲ ਵਿਭਾਗ ਨੇ ਇੰਡੀਆ ਨੂੰ ਹਾਈ ਰਿਸਕ ਅਸੈਸਮੈਂਟ ਦੇ ਵਿੱਚ ਰੱਖਿਆ ਹੋਇਆ ਸੀ, ਸ਼੍ਰੇਣੀ ਦੇ ਵਿੱਚ ਰੱਖਿਆ ਹੋਇਆ ਸੀ। ਅਤੇ ਧੋਖਾਧੜੀ ਦੇ ਜਿਹੜੀ ਇਹ ਕੋਈ ਜਾਅਲੀ ਦਸਤਾਵੇਜ਼ ਕੁਛ ਹੋਰ, ਇਹ ਵੀ ਕਾਫੀ ਕੇਸ ਸਾਬਤ ਹੋਏ ਅਤੇ ਉਹਨਾਂ ਨੂੰ ਵੀ ਜਿਹੜਾ ਫਲੈਗ ਕੀਤਾ ਗਿਆ। ਹੁਣ ਜਿਹੜੇ ਨਵੇਂ ਕਦਮ ਨੇ ਉਹ ਇਹ ਨੇ, ਐਡਵਾਂਸਡ ਐਨਾਲਿਟਿਕਸ ਮਾਡਲ, ਇਹਨਾਂ ਐਪਲੀਕੇਸ਼ਨ ਨੂੰ ਰਿਸਕ ਅਤੇ ਉਹਨਾਂ ਦੀ ਜਿਹੜੀ ਕਹਿ ਲਓ ਕਿ ਉਹ ਕਿੰਨੀਆਂ ਗੁੰਝਲਦਾਰ ਨੇ ਉਹਨਾਂ ਦੇ ਆਧਾਰ 'ਤੇ ਪਰਖਿਆ ਜਾਂਦਾ। ਰਿਨਿਊਡ ਰਿਸਕ ਲੈਂਸ, ਜਿਹੜੀਆਂ ਅਰਜ਼ੀਆਂ ਹਾਇਰ ਰਿਸਕ ਵਾਲੀਆਂ ਹੋਣਗੀਆਂ ਉਹਨਾਂ ਨੂੰ ਖਾਸ ਆਫਿਸਰ ਚੰਗੀ ਤਰ੍ਹਾਂ ਚੈੱਕ ਕਰਨਗੇ। ਕੰਪਲਾਇੰਸ ਇਨਵੈਸਟੀਗੇਸ਼ਨ, ਸਤੰਬਰ 2026 ਤੋਂ ਇਹੋ ਜਿਹੇ ਮਾਮਲਿਆਂ ਦੀ ਜਾਂਚ ਸ਼ੁਰੂ ਕਰਤੀ ਗਈ ਹੈ ਅਤੇ 30 ਸਤੰਬਰ 2026 ਤੱਕ ਜਿਹੜੀਆਂ ਸ਼ੱਕੀ ਫਾਈਲਾਂ ਨੇ ਉਹਨਾਂ 'ਤੇ ਫਲੈਗ ਅਲਰਟ ਲਾ ਦਿੱਤੇ ਜਾਣਗੇ। CBSA ਨਾਲ ਸਖਤੀ ਵਰਤੀ ਜਾ ਰਹੀ ਹੈ, ਨਿਯਮਾਂ ਦੀ ਉਲੰਘਣਾ ਕਰਨ ਵਾਲਿਆਂ ਵਿਰੁੱਧ ਕੈਨੇਡਾ ਬਾਰਡਰ ਸਰਵਿਸਿਜ਼ ਏਜੰਸੀ ਨਾਲ ਮਿਲ ਕੇ ਡਿਪੋਰਟੇਸ਼ਨ ਅਤੇ ਹੋਰ ਕਾਨੂੰਨੀ ਕਾਰਵਾਈਆਂ ਕੀਤੀਆਂ ਜਾਣਗੀਆਂ। ਸੋ ਇਹ ਜੋ ਇਸ ਵੇਲੇ ਸਥਿਤੀ ਹੈ ਜੀ, ਉਸ ਮੁਤਾਬਕ ਬਹੁਤ ਜ਼ਿਆਦਾ ਸਖਤੀ ਜਿਹੜੀ ਹੈ ਜੀ ਕੀਤੀ ਜਾ ਰਹੀ ਹੈ। ਇਸ ਪ੍ਰੋਗਰਾਮ ਦੇ ਸਪੋਂਸਰ ਹਨ ਸੋਨਿਕ ਇੰਸ਼ੋਰੈਂਸ ਅਤੇ ਮਾਨਸ ਪਹੁਜਾ। ਅਗਰ ਤੁਸੀਂ ਟਰੱਕਾਂ ਲਈ ਵਧੀਆ ਇੰਸ਼ੋਰੈਂਸ ਦੇ ਰੇਟ ਲੈਣਾ ਚਾਹੁੰਦੇ ਹੋ ਤਾਂ 587-832-1268 'ਤੇ ਸੰਪਰਕ ਕਰ ਲਓ। YYC ਹੋਮ ਕੇਅਰ, ਤੁਹਾਡੇ ਘਰ ਵਿੱਚ ਬਜ਼ੁਰਗਾਂ ਦੀ ਸਾਂਭ ਸੰਭਾਲ ਲਈ ਵੀਰਪਾਲ ਕੌਰ ਹੋਣੀ ਘਰ ਵਿੱਚ ਬਜ਼ੁਰਗਾਂ ਦੀ ਸਾਂਭ ਸੰਭਾਲ ਕਰਨਗੇ ਅਤੇ ਬਿੱਲ ਸਰਕਾਰ ਨੂੰ ਭੇਜਣਗੇ ਆਪਣੀ ਬੋਲੀ ਵਿੱਚ। ਇਹ ਸੇਵਾਵਾਂ ਲੈਣ ਵਾਲ ਲਈ 825-760-0983 'ਤੇ ਕਾਲ ਕਰੋ। OSS ਸਮਾਇਲ ਮੈਡੀਕਲ ਸਨਰਿਜ ਏਰੀਆ ਵਿੱਚ OSS ਸਮਾਇਲ ਮੈਡੀਕਲ, ਇਹਨਾਂ ਕੋਲ ਐਕਸਪਰਟ ਡਾਕਟਰਾਂ ਦੀ ਟੀਮ ਹੈ। ਅਪੁਆਇੰਟਮੈਂਟ ਬਣਾਉਣ ਦੀ ਕੋਈ ਲੋੜ ਨਹੀਂ, ਨਵੇਂ ਪੇਸ਼ੈਂਟ ਲੈ ਜਾ ਰਹੇ ਨੇ, ਹਫ਼ਤੇ ਦੇ 6 ਦਿਨ ਇਹ ਕਲੀਨਿਕ ਖੁੱਲ੍ਹਦਾ ਅਤੇ ਆਪਣਾ ਇਲਾਜ ਤੁਸੀਂ ਕਰਵਾ ਸਕਦੇ ਹੋ। ਸਨਰਿਜ ਏਰੀਆ ਦੇ ਵਿੱਚ OSS ਸਮਾਇਲ ਮੈਡੀਕਲ, ਫੋਨ 587-617-4496। ਪ੍ਰੋਗਰਾਮ ਵਿੱਚ ਅੱਗੇ ਕੁਛ ਜਿਹੜੇ ਮਿੰਟ ਰਹਿ ਗਏ ਨੇ, 4-5 ਮਿੰਟ ਨੇ, ਉਹਨਾਂ 'ਚ ਐਵਰੇਜ ਆਸਕਿੰਗ ਰੈਂਟ ਕੈਨੇਡਾ ਦੇ ਵਿੱਚ ਅਗਸਤ ਮਹੀਨੇ 'ਚ ਫਿਰ ਡਾਊਨ ਆਇਆ, ਇੱਕ ਸਾਲ ਪਹਿਲਾਂ ਨਾਲੋਂ ਤਕਰੀਬਨ 5% ਰੈਂਟ ਜਿਹੜੇ ਮੰਗੇ ਜਾ ਰਹੇ ਨੇ ਉਹਨਾਂ ਵਿੱਚ ਕਟੌਤੀ ਦਰਜ ਕੀਤੀ ਗਈ ਹੈ 4.8%। Rentals.ca ਐਂਡ ਅਰਬਨੇਸ਼ਨ ਦੀ ਜਿਹੜੀ ਰਿਪੋਰਟ ਹੈ ਉਹਨਾਂ ਨੇ ਇਸ ਨੂੰ ਈਅਰ ਓਵਰ ਈਅਰ ਬੇਸਿਸ 'ਤੇ ਸਭ ਤੋਂ ਤੇਜ਼ੀ ਨਾਲ ਡਿੱਗਣ ਦੀ ਜਿਹੜੀ ਹੈ ਗੱਲ ਉਹ ਕੀਤੀ ਹੈ। ਐਵਰੇਜ ਆਸਕਿੰਗ ਰੈਂਟ ਜਿਹੜੇ ਨੇ ਉਹ ਹੁਣ 23 ਮਹੀਨੇ ਲਗਾਤਾਰ ਹੋ ਗਏ ਨੇ ਕਿ ਡਿੱਗਦੇ ਜਾ ਰਹੇ ਨੇ, ਅਤੇ ਪ੍ਰਾਈਸਿਸ ਜਿਹੜੀਆਂ ਨੇ 2024 ਦੇ ਨਾਲੋਂ 7% ਡਾਊਨ ਨੇ, ਕਿਤੇ ਕਿਤੇ ਵੱਧ ਨੇ, ਕਿਤੇ ਬਹੁਤ ਜ਼ਿਆਦਾ ਡਿੱਗ ਪਏ ਨੇ। ਅਤੇ ਸਭ ਤੋਂ ਜ਼ਿਆਦਾ ਜਿਹੜਾ ਹੈ ਐਵਰੇਜ ਆਸਕਿੰਗ ਰੈਂਟ ਫਾਰ ਪਰਪਸ ਬਿਲਟ ਅਪਾਰਟਮੈਂਟ ਆ ਉਹਨਾਂ ਲਈ ਕਾਫੀ ਜ਼ਿਆਦਾ ਘਟਿਆ ਹੋਇਆ ਜੀ। ਹੋਰ ਖਬਰਾਂ 'ਚ, ਨਿਊ ਬ੍ਰੰਸਵਿਕ ਦੇ ਇੱਕ ਏਰੀਏ ਦੇ ਵਿੱਚ ਭਾਰਤੀ ਮੂਲ ਦੇ ਡਾਕਟਰ ਸੰਜੀਵ ਸਰਪਾਲ

ਜੋ ਕਿ ਉੱਥੇ ਐਡਮੰਡਸਨ ਰੀਜਨਲ ਹਸਪੀਟਲ ਦੇ ਵਿੱਚ ਤਾਇਨਾਤ ਹਨ 39 ਸਾਲਾਂ ਦੇ ਇਸ ਡਾਕਟਰ 'ਤੇ ਇਲਜ਼ਾਮ ਲੱਗਾ ਸੀ ਕਿ ਉਹਨਾਂ ਨੇ ਆਪਣੇ ਇੱਕ ਪੇਸ਼ੈਂਟ ਨੂੰ ਸੈਕਸ਼ੂਅਲੀ ਅਸਾਲਟ ਕੀਤਾ। ਇਹ ਨਿਊ ਬ੍ਰੰਸਵਿਕ ਦੇ ਵਿੱਚ ਜਿਹੜੇ ਚਾਰਜਿਸ ਲੱਗੇ ਸੀਗੇ ਜੀ, ਇਹ ਸਰਕਾਰੀ ਧਿਰ ਦੇ ਦੱਸਣ ਮੁਤਾਬਕ, ਸਰਕਾਰੀ ਵਕੀਲ ਦੇ ਦੱਸਣ ਮੁਤਾਬਕ ਇਹ ਚਾਰਜਿਸ ਵਾਪਸ ਲੈ ਲਏ ਗਏ ਨੇ ਅਤੇ ਫਰਵਰੀ ਦੇ ਵਿੱਚ ਜਿਹੜਾ ਕੇਸ ਚੱਲਣਾ ਸੀ ਉਹ ਹੁਣ ਨਹੀਂ ਚੱਲੇਗਾ। ਸੋ ਇਹਦੇ ਕੁਛ ਚਾਰਜਿਸ ਜਿਹੜੇ ਨੇ ਨਿਊ ਬ੍ਰੰਸਵਿਕ ਅਤੇ ਨੋਵਾ ਸਕੋਸ਼ੀਆ ਦੇ ਵਿੱਚ ਉਹਦੇ ਹੋਰ ਕਈ ਹੈਗੇ ਨੇ, ਅਤੇ ਸੈਕਸ਼ੂਅਲੀ ਅਸੋਲਟ ਕਰਨ ਦੇ ਪੇਸ਼ੈਂਟ ਨੂੰ ਸੈਕਵਿਲ ਮੈਮੋਰੀਅਲ ਹੋਸਪਿਟਲ ਸਾਊਥ ਈਸਟ ਨਿਊ ਬ੍ਰੰਸਵਿਕ ਦੇ ਵਿੱਚ ਫਰਵਰੀ 22, 2025 ਨੂੰ ਲੱਗੇ ਸੀ। ਅਤੇ ਇਸੇ ਤਰ੍ਹਾਂ ਇੱਕ ਟ੍ਰਾਇਲ ਮੌਕਟਨ ਪ੍ਰੋਵਿੰਸ਼ਲ ਕੋਰਟ ਦੇ ਵਿੱਚ 13-14 ਨੂੰ ਅਗਲੇ ਸਾਲ ਚੱਲਣਾ, ਉਸ ਵਿੱਚ ਉਸ 'ਤੇ ਚਾਰਜਿਸ ਲੱਗੇ ਹੋਏ ਨੇ। 2 ਚਾਰਜਿਸ ਨੇ ਇਸ ਡਾਕਟਰ ਦੇ ਖਿਲਾਫ ਕਿ ਉਹਨਾਂ ਨੇ ਜਿਹੜਾ ਇਸ ਤਰ੍ਹਾਂ ਆਪਣੇ ਪੇਸ਼ੈਂਟਸ ਨੂੰ ਹੀ ਅਸੋਲਟ ਕੀਤਾ ਹੈ, ਔਰ ਉਹਨਾਂ ਦੀ ਪ੍ਰੋਸੀਡਿੰਗ ਜਿਹੜੀ ਹੈ ਜਿੰਨੀ ਦੇਰ ਤੱਕ ਹੋਵੇਗੀ, ਜਦੋਂ ਉਹਨਾਂ ਦਾ ਕੇਸ ਚੱਲੇਗਾ, ਉਹਨਾਂ ਦਾ ਜਿਹੜਾ ਹੈ ਉਹ ਫ੍ਰੀ ਨੇ, ਜੇਲ੍ਹ ਵਿੱਚ ਨਹੀਂ ਹੈਗੇ, ਪਰ ਕਾਲਜ ਆਫ ਫਿਜ਼ੀਸ਼ੀਅਨਸ ਦੁਆਰਾ ਉਹਨਾਂ ਦਾ ਲਾਇਸੈਂਸ ਜਿਹੜਾ ਹੈ ਅਗਸਤ ਦੇ ਵਿੱਚ 2025 ਦੇ ਵਿੱਚ ਸਸਪੈਂਡ ਕਰ ਦਿੱਤਾ ਗਿਆ ਸੀ। ਕੈਲਗਰੀ ਦੇ ਵਿੱਚ ਇੱਕ ਸਕਿਉਰਿਟੀ ਗਾਰਡ 'ਤੇ ਚਾਰਜਿਸ ਨੇ ਕਿ ਉਸਨੇ ਇੱਕ ਔਰਤ ਨੂੰ ਜਬਰੀ ਬੰਦੀ ਬਣਾ ਕੇ ਰੱਖਿਆ ਅਤੇ ਸੈਕਸ਼ੂਅਲੀ ਅਸੋਲਟ ਕੀਤਾ ਜਦੋਂ ਕਿ ਉਹ ਡਿਊਟੀ ਦੇ ਵਿੱਚ ਸੀ। ਪੁਲਿਸ ਨੇ ਕਿਹਾ ਕਿ June 10 ਨੂੰ 3 ਵਜੇ ਤੜਕੇ ਇੱਕ ਸਕਿਉਰਿਟੀ ਗਾਰਡ ਇੱਕ ਔਰਤ ਕੋਲ ਫੋਰੈਸਟ ਲੋਨ ਦੇ ਏਰੀਏ ਵਿੱਚ ਗਿਆ। ਇਨਵੈਸਟੀਗੇਟਰ ਕਹਿੰਦੇ ਨੇ ਕਿ ਉਸਨੂੰ ਇੰਡਸਟਰੀਅਲ ਏਰੀਆ ਦੇ ਵਿੱਚ ਲੈ ਗਿਆ ਸਾਊਥ ਈਸਟ ਕੈਲਗਰੀ ਵਿੱਚ, ਅਤੇ ਉਸਨੂੰ ਕੰਪਨੀ ਦੀ ਗੱਡੀ ਦੇ ਵਿੱਚ ਅਸੋਲਟ ਕੀਤਾ। ਅਤੇ July 29 ਤੱਕ ਇਹ ਖਬਰ ਸਾਹਮਣੇ ਨਹੀਂ ਆਈ ਅਤੇ ਸਕਿਉਰਿਟੀ ਕੰਪਨੀ ਨੇ ਇੱਕ ਫੁਟੇਜ ਜਿਹੜੀ ਹੈ ਫਿਰ ਗੱਡੀ ਦੇ ਇਨਕਾਰ ਕੈਮਰੇ ਦੇ ਵਿੱਚੋਂ ਲਈ ਅਤੇ ਪੁਲਿਸ ਨੂੰ ਰਿਪੋਰਟ ਕੀਤਾ। ਪੁਲਿਸ ਨੇ ਜਿਹੜਾ ਹੈ ਵਿਕਟਿਮ ਨੂੰ ਆਈਡੈਂਟੀਫਾਈ ਕੀਤਾ ਇਨਵੈਸਟੀਗੇਟਰਾਂ ਨੇ, ਅਤੇ ਫਿਰ ਹੋਰ ਜਿਹੜੇ ਸੀ ਉਹ ਸਬੂਤ ਇਕੱਠੇ ਕੀਤੇ। ਮੁਹੰਮਦ ਹੁਸੈਨ 34 ਸਾਲਾਂ ਦਾ ਜਿਹੜਾ ਹੈ ਜੀ, ਉਸਨੂੰ ਅਦਾਲਤ ਵਿੱਚ ਪੇਸ਼ ਕੀਤਾ ਜਾਵੇਗਾ। ਸੋ ਪ੍ਰੋਗਰਾਮ ਦੇ ਵਿੱਚ ਖਬਰਾਂ ਦਾ ਸਿਲਸਿਲਾ ਇੱਥੇ ਅਸੀਂ ਸਮਾਪਤ ਕਰਦੇ, ਕਿਉਂਕਿ ਸਮਾਂ ਸਾਡਾ ਖਤਮ ਹੋ ਗਿਆ ਜੀ। ਡੋਨਲਡ ਟਰੰਪ ਸਾਹਿਬ ਸਾਡਾ ਸਮਾਂ ਬਹੁਤ ਖਾ ਜਾਂਦੇ ਨੇ, ਅਤੇ ਹੁਣ ਤਾਂ ਸਾਡੀਆਂ ਜੇਬਾਂ 'ਤੇ ਉਹਨਾਂ ਦੀ ਨਜ਼ਰ ਹੈ ਅਤੇ ਕੈਨੇਡਾ ਵਾਲੇ ਕਿਵੇਂ ਹੈਂਡਲ ਕਰਦੇ ਨੇ। 5 ਵਜੇ ਪ੍ਰੋਗਰਾਮ ਸਵਲੀਨ ਕੌਰ ਜੱਸਲ ਪ੍ਰੋਗਰਾਮ ਪੇਸ਼ ਕਰਨਗੇ ਜੀ। ਮੈਨੂੰ ਇਸ ਪ੍ਰੋਗਰਾਮ ਵਿੱਚ ਹੋਈਆਂ ਭੁਲਾ ਚੁੱਕਾ ਲਿਖੇ ਮਾਂ ਜੀ, ਸਤਿ ਸ਼੍ਰੀ ਅਕਾਲ।

0: whenever you want it, wherever you are, at the palm of your hands. Listen to FM 94.7 anywhere with the Fairchild Radio app, available now for free on your device's player or app store. Connecting you to the community, anytime, anywhere.
1: ਪੰਜਾਬ ਤੋਂ ਪ੍ਰਸਿੱਧ ਪੱਤਰਕਾਰ ਜਤਿੰਦਰ ਪੰਨੂ ਜੀ ਨੂੰ ਸੋਮਵਾਰ ਤੋਂ ਸ਼ੁੱਕਰਵਾਰ ਰੇਡੀਓ ਸੁਰਸੰਗਮ 94.7 FM ਤੇ ਸੁਣੋ ਹਫਤੇ ਦੇ 20 ਘੰਟੇ ਰੇਡੀਓ ਸੁਰਸੰਗਮ radiosursangam.ca ਫੋਨ 403-585-0910 ਰੇਡੀਓ ਸੁਰਸੰਗਮ
2: ਜਦੋਂ ਤੁਸੀਂ ਨਵਾਂ ਘਰ

0: ਬਣਾਉਂਦੇ ਹੋ ਤਾਂ ਤੁਸੀਂ ਉਹਨਾਂ ਕਮਿਊਨਿਟੀ ਸਹੂਲਤਾਂ ਲਈ ਉਡੀਕ ਨਹੀਂ ਕਰਨਾ ਚਾਹੁੰਦੇ ਜੋ ਉਸ ਥਾਂ ਨੂੰ ਇੱਕ ਅਸਲੀ ਗੁਆਂਢ ਵਰਗਾ ਅਹਿਸਾਸ ਦਿੰਦੀਆਂ ਨੇ। ਨਾਰਥ ਈਸਟ ਕੈਲਗਰੀ ਦੇ ਵਿੱਚ ਹਕਸਲੀ ਏਰੀਆ ਜਿੱਥੇ ਪਹਿਲੇ ਪਰਿਵਾਰਾਂ ਦੇ ਆਉਣ ਤੋਂ ਪਹਿਲਾਂ ਹੀ ਪਾਰਕ ਅਤੇ ਪੈਦਲ ਚੱਲਣ ਵਾਲੇ ਰਸਤੇ ਤਿਆਰ ਨੇ, ਸ਼ਾਪਸ ਅਤੇ ਸਕੂਲ ਨੇੜੇ ਹੋਣ ਅਤੇ ਸ਼ਹਿਰ ਦੇ ਵੱਖ ਵੱਖ ਹਿੱਸਿਆਂ ਤੱਕ ਤੇਜ਼ ਪਹੁੰਚ ਦੇ ਨਾਲ ਹਕਸਲੀ ਤੁਹਾਨੂੰ ਜੁੜਿਆ ਰੱਖਦਾ ਹੈ। ਬਿਨਾਂ ਜਗ੍ਹਾ ਕੁਦਰਤ ਜਾਂ ਜੀਵਨ ਦੀ ਗੁਣਵੱਤਾ ਦੇ ਨਾਲ ਕੋਈ ਸਮਝੌਤਾ ਕੀਤੇ। ਅੱਜ ਹੀ ਹਕਸਲੀ ਦੇ 12 ਸ਼ੋਅ ਹੋਮਸ ਵੇਖੋ। ਘਰਾਂ ਦੀ ਕੀਮਤ ਮਿਡ 5 ਲੱਖ ਤੋਂ ਸ਼ੁਰੂ। ਵਿਜ਼ਿਟ ਕਰੋ genesisland.com।
1: 94.7 FM ਰੇਡੀਓ ਸੁਰਸੰਗਮ, ਹਰ ਹਫਤੇ 20 ਘੰਟੇ ਸੁਣੋ। ਮੰਡੇ ਟੂ ਫਰਾਈਡੇ ਸ਼ਾਮ 4 ਤੋਂ 5 ਕੁਲਦੀਪ ਸਿੰਘ ਵਿਚਾਰ ਚਰਚਾ, ਸ਼ਾਮ 8 ਤੋਂ 9 ਜਤਿੰਦਰ ਪੰਨੂ। ਰੇਡੀਓ ਸੁਰਸੰਗਮ .ca, ਫੋਨ 403-585-0910। ਰੇਡੀਓ ਸੁਰਸੰਗਮ।
2: The following program speaks to the South Asian community. Uniting the world for your listening pleasure at Fairchild Radio, the multicultural spirit of Calgary, CHKF 94.7 FM.

0: ਹਰ ਸਮੇਂ ਤੁਹਾਡੇ ਸੰਗ ਤੁਹਾਡਾ ਆਪਣਾ ਇਹ ਰੇਡੀਓ ਸੁਰਸੰਗਮ।
1: ਓਹੋ ਅੱਜ ਫੇਰ ਨੀ ਲੋਡ ਮਿਲਿਆ।
2: ਕੀ ਹੋਇਆ?
1: ਬਸ ਪੁੱਛਣਾ, ਇੰਸ਼ੋਰੈਂਸ ਕਨਫਰਮੇਸ਼ਨ ਨਹੀਂ ਆਈ ਟਾਈਮ ਤੇ, ਤੇ ਹੁਣ ਫੇਰ ਇੱਕ ਦਿਨ ਵੇਟ ਕਰਨੀ ਪੈਣੀ ਹੈ, ਤੇ ਬੱਚਿਆਂ ਨੂੰ ਫੇਰ ਨੀ ਮਿਲ ਹੋਣਾ ਦੋ ਦਿਨ।
2: ਓਹੋ ਰਹਿ ਗਏ ਨਾ ਫੇਰ ਪਿੱਛੇ। ਮੈਂ ਸੁਣਿਆ ਹੈ ਸੋਨਿਕ ਇੰਸ਼ੋਰੈਂਸ ਦੇ ਮਾਨਸ ਪਹੁਜਾ ਅਤੇ ਰਮਨ ਵੜੈਚ ਤੇ ਉਹਨਾਂ ਦੀ ਟੀਮ ਇੰਸ਼ੋਰੈਂਸ ਕਨਫਰਮੇਸ਼ਨ ਬਹੁਤ ਜਲਦੀ ਪ੍ਰੋਵਾਈਡ ਕਰਵਾ ਦਿੰਦੀ ਹੈ, ਤੇ ਉਹ ਤਾਂ ਪੋਰਟਲ ਵੀ ਸੈੱਟ ਕਰ ਦਿੰਦੇ ਨੇ ਤਾਂ ਕਿ ਤੁਸੀਂ ਆਪ ਹੀ ਕਨਫਰਮੇਸ਼ਨ ਦੇ ਸਕੋ, ਬਸ਼ਰਤੇ ਤੁਹਾਡੀ ਇੰਸ਼ੋਰੈਂਸ ਐਕਟਿਵ ਹੈ। ਤੁਸੀਂ ਅੱਜ ਹੀ ਉਹਨਾਂ ਨੂੰ ਫੋਨ ਕਰੋ ਤੇ ਜਲਦੀ ਤੋਂ ਜਲਦੀ ਗੱਲ ਕਰਕੇ ਕੋਈ ਹੱਲ ਲੱਭੋ ਤਾਂ ਕਿ ਅਗਲੀ ਵਾਰੀ ਤੁਸੀਂ ਘਰ ਟਾਈਮ ਤੇ ਆ ਸਕੋ ਤੇ ਬੱਚਿਆਂ ਨਾਲ ਟਾਈਮ ਵੀ ਸਪੈਂਡ ਕਰ ਸਕੋ। ਫੋਨ ਨੰਬਰ ਹੈ ਮਾਨਸ ਪਹੁਜਾ 5871208 ਜਾਂ ਰਮਨ ਵੜੈਚ 7807530001। ਸੋਨਿਕ ਇੰਸ਼ੋਰੈਂਸ।
3: ਮਰਸੀਡੀਜ਼ ਕਾਰ ਖਰੀਦਣਾ ਚਾਹੁੰਦੇ ਹੋ? ਹੁਣ ਕੈਨੇਡਾ ਦੇ ਵਿੱਚ ਤੁਹਾਡੇ ਸੁਪਨੇ ਸੱਚ ਹੋਣ ਦਾ ਸਮਾਂ ਆ ਗਿਆ।
4: ਕੈਨੇਡਾ ਦੇ ਵਿੱਚ ਮਰਸੀਡੀਜ਼ ਦੀ ਸਭ ਤੋਂ ਵੱਡੀ ਡੀਲਰਸ਼ਿਪ ਕੈਲਗਰੀ ਏਅਰਪੋਰਟ ਦੇ ਨੇੜੇ। ਮਰਸੀਡੀਜ਼ ਬੈਂਸ ਕੰਟਰੀ ਹਿੱਲ ਪਹੁੰਚੋ ਤੇ ਸਿੱਧੀ ਗੱਲਬਾਤ ਕਰੋ ਗੌਰਵ ਸ਼ਰਮਾ ਦੇ ਨਾਲ। ਪੰਜਾਬੀ, ਹਿੰਦੀ, ਉਰਦੂ ਜਾਂ ਫਿਰ ਅੰਗਰੇਜ਼ੀ ਦੇ ਵਿੱਚ ਗੱਲਬਾਤ ਕਰੋ, ਗੌਰਵ ਸ਼ਰਮਾ ਤੁਹਾਨੂੰ ਦੇਣਗੇ ਵਧੀਆ ਸਲਾਹ ਤੇ ਵਧੀਆ ਡੀਲਸ। ਮਰਸੀਡੀਜ਼ ਬੈਂਸ ਕੰਟਰੀ ਹਿੱਲਸ 70 ਦੇ ਕਰੀਬ ਕਾਰਾਂ ਦੀ ਡਿਸਪਲੇ ਵਾਲਾ ਵੱਡਾ ਸ਼ੋਰੂਮ। ਸਭ ਦਾ ਮਾਣ, ਸਭ ਦੀ ਚਾਹਤ, ਆਪਣੀ ਸੁਪਨਮਈ ਕਾਰ ਖਰੀਦਣ ਲਈ ਗੌਰਵ ਸ਼ਰਮਾ ਨੂੰ ਸ਼ੋਰੂਮ ਚ ਜਾ ਕੇ ਮਿਲੋ ਜਾਂ ਫਿਰ ਫੋਨ ਕਰ ਲਓ 4039036757।
3: ਮਰਸੀਡੀਜ਼ ਬੈਂਸ ਕੰਟਰੀ ਹਿੱਲਸ।
5: ਕੀ ਤੁਹਾਡੇ ਪਰਿਵਾਰ ਵਿੱਚ ਕਿਸੇ ਨੂੰ ਹੋਮ ਕੇਅਰ ਦੀ ਜ਼ਰੂਰਤ ਹੈ? ਆਪਣੇ ਹੀ ਘਰ ਅੰਦਰ ਆਪਣੀ ਬੋਲੀ ਵਿੱਚ ਹੋਮ ਕੇਅਰ ਪ੍ਰਾਪਤ ਕਰਨ ਲਈ YYC ਹੋਮ ਕੇਅਰ ਵਾਲਿਆਂ ਦਾ ਅਗਲਾ ਸੰਦੇਸ਼ ਸੁਣੋ।
6: ਸਤਿ ਸ਼੍ਰੀ ਅਕਾਲ ਜੀ, ਮੇਰਾ ਨਾਮ ਵੀਰਪਾਲ ਕੌਰ ਟਾਟਾ, ਮੈਂ ਫਾਊਂਡਰ ਆ YYC ਹੋਮ ਕੇਅਰ ਸਰਵਿਸਿਜ਼ ਦੀ ਐਂਡ ਮੈਂ ਪੈਰਾਮੈਡੀਕਲ ਬਾਈ ਪ੍ਰੋਫੈਸ਼ਨ। ਐਟ YYC ਹੋਮ ਕੇਅਰ ਸਰਵਿਸਿਜ਼ ਅਸੀਂ ਘਰਾਂ ਦੇ ਵਿੱਚ ਹੋਮ ਕੇਅਰ ਪ੍ਰੋਵਾਈਡ ਕਰਦੇ ਹਾਂ, ਜਿਹਦੇ ਵਿੱਚ ਅਸੀਂ ਸਰਕਾਰ ਨੂੰ ਸਿੱਧਾ ਬਿੱਲ ਕਰਦੇ ਹਾਂ ਅੰਡਰ ਕਲਾਇੰਟ ਡਾਇਰੈਕਟਰ ਹੋਮ ਕੇਅਰ ਇਨਵਾਈਸੀ ਪ੍ਰੋਗਰਾਮ। ਇਹਦੇ ਲਈ ਗੌਰਮੈਂਟ ਫੰਡਿੰਗ ਹੈਗੀ ਆ। ਉਹਦੇ ਲਈ ਤੁਹਾਨੂੰ ਕੋਈ ਵੀ ਕੁਐਸਚਨ ਹੋਣ ਤੁਸੀਂ ਸਾਨੂੰ ਫੋਨ ਕਰ ਸਕਦੇ ਹੋ 8257600983 'ਤੇ। ਥੈਂਕ ਯੂ।
2: ਕੈਨੇਡਾ ਵਿੱਚ ਰਹਿੰਦਿਆਂ ਇੰਸ਼ੋਰੈਂਸ ਦੀ ਬਹੁਤ ਅਹਿਮੀਅਤ ਹੈ। ਕਿਸੇ ਵੀ ਤਰ੍ਹਾਂ ਦੀ ਇੰਸ਼ੋਰੈਂਸ ਲਈ ਪੰਜਾਬ ਇੰਸ਼ੋਰੈਂਸ ਦੇ ਰੀਜਨਲ ਮੈਨੇਜਰ ਹਰਪਿੰਦਰ ਸਿੱਧੂ ਨਾਲ ਅੱਜ ਹੀ ਸੰਪਰਕ ਕਰੋ। ਸੁਪਰ ਵੀਜ਼ਾ, ਲਾਈਫ ਇੰਸ਼ੋਰੈਂਸ, ਮੋਰਗੇਜ ਇੰਸ਼ੋਰੈਂਸ, RESP ਦੀਆਂ ਵਧੀਆ ਸੇਵਾਵਾਂ ਲਈ ਪਿਛਲੇ ਲੰਮੇ ਅਰਸੇ ਤੋਂ ਕੈਲਗਰੀ ਵਿੱਚ ਜਾਣਿਆ ਪਹਿਚਾਣਿਆ ਨਾਮ ਹੈ ਹਰਪਿੰਦਰ ਸਿੱਧੂ। ਇਹ ਇੰਸ਼ੋਰੈਂਸ ਲਈ ਨਾਮਵਰ ਕੰਪਨੀਆਂ ਨਾਲ ਕੰਮ ਕਰਦੇ ਹਨ। ਹੋਰ ਜਾਣਕਾਰੀ ਲਈ ਪੰਜਾਬ ਇੰਸ਼ੋਰੈਂਸ ਦੇ ਹਰਪਿੰਦਰ ਸਿੱਧੂ ਨਾਲ 403-404-3500 ਤੇ ਸੰਪਰਕ ਕਰੋ।
4: ਆਪਣੇ ਘਰ ਦਾ ਦੂਜਾ ਨਾਂ ਆ ਸਕੂਨ ਤੇ ਕੈਨੇਡਾ ਚ ਘਰ ਖਰੀਦਣਾ ਇੱਕ ਵੱਡੀ ਚੁਣੌਤੀ।
5: ਘਰ ਖਰੀਦਣ ਤੋਂ ਪਹਿਲਾਂ ਇਤਮਾਨ ਨਾਲ ਕਿਸੇ ਪ੍ਰੋਫੈਸ਼ਨਲ ਦੀ ਸਲਾਹ ਜ਼ਰੂਰ ਲਓ।
4: ਵਧੀਆ ਘਰ ਖਰੀਦਣਾ, ਪੈਸੇ ਬਚਾਉਣੇ ਨੇ, ਸਿਰਦਰਦੀ ਤੋਂ ਵੀ ਬਚਣਾ, ਤੇ ਯਾਦ ਕਰ ਲਓ ਇੱਕ ਨਾਮ ਮਨਦੀਪ ਸਿੰਘ ਗਿੱਲ।
5: ਸਿਰਫ ਘਰ ਖਰੀਦਣ ਲਈ ਹੀ ਨਹੀਂ ਬਲਕਿ ਵੇਚਣਾ ਵੀ ਹੋਵੇ ਤਾਂ ਬਿਲਕੁਲ ਸਹੀ ਸਲਾਹ ਦੇਣਗੇ ਮਨਦੀਪ ਸਿੰਘ ਗਿੱਲ।
4: ਘਰ ਖਰੀਦਣ ਤੇ ਵੇਚਣ ਲਈ ਮੈਕਸਵੈਲ ਸੈਂਟਰਲ ਦੇ ਨਾਲ ਕੰਮ ਕਰਦੇ ਮਨਦੀਪ ਸਿੰਘ ਗਿੱਲ ਦੇਣਗੇ ਵਧੀਆ ਸਲਾਹ ਤੇ ਪ੍ਰੋਫੈਸ਼ਨਲ ਸਰਵਿਸ।
5: ਭਰੋਸੇਯੋਗ ਰਿਐਲਟਰ ਮਨਦੀਪ ਸਿੰਘ ਗਿੱਲ ਦਾ ਨੰਬਰ ਨੋਟ ਕਰੋ 403-617-1868।
4: ਜੇਕਰ ਕਰ ਰਹੇ ਹੋ ਘਰ ਖਰੀਦਣ ਤੇ ਵੇਚਣ ਦੀ ਪਲੈਨਿੰਗ, ਮਨਦੀਪ

0: ਮਨਦੀਪ ਸਿੰਘ ਗਿੱਲ ਨੂੰ ਕਾਲ ਕਰ ਲਓ ਜਾਂ ਵਿਜ਼ਿਟ ਕਰੋ ਉਹਨਾਂ ਦੀ ਵੈਬਸਾਈਟ mandeep.realtor.
1: ਮੈਕਸਵੈਲ ਸੈਂਟਰਲ ਦੇ ਰੀਅਲਟਰ ਮਨਦੀਪ ਸਿੰਘ ਗਿੱਲ 4036171868.
2: ਵਾਸੀਓ ਕੀ ਤੁਸੀਂ ਲੰਬੀ ਲਾਈਨਾਂ ਅਤੇ ਡਾਕਟਰ ਦੀਆਂ ਵੇਟਿੰਗ ਲਿਸਟ ਤੋਂ ਪਰੇਸ਼ਾਨ ਹੋ ਹੁਣ ਫਿਕਰ ਛੱਡੋ ਕਿਉਂਕਿ ਤੁਹਾਡੇ ਆਪਣੇ ਸ਼ਹਿਰ ਵਿੱਚ ਆ ਗਿਆ ਹੈ ਸਿਹਤ ਦਾ ਅਸਲੀ ਪਹਿਰੇਦਾਰ ਓਏਸਿਸ ਸਮਾਈਲ ਮੈਡੀਕਲ ਸਨਰਿਜ ਮਾਲ ਦੇ ਨਾਲ ਸੁਪਰ ਸਟੋਰ ਵਾਲੇ ਪਲਾਜ਼ਾ ਵਿੱਚ ਸਥਿਤ ਇਸ ਕਲੀਨਿਕ ਵਿੱਚ ਤੁਹਾਡੀ ਆਪਣੀ ਭਾਸ਼ਾ ਬੋਲਣ ਵਾਲੇ ਮੇਲ ਅਤੇ ਫੀਮੇਲ ਡਾਕਟਰਸ ਹਰ ਕਦਮ ਤੇ ਤੁਹਾਡੇ ਨਾਲ ਹਨ ਚਾਹੇ ਗੱਲ ਹੋਵੇ ਬੱਚਿਆਂ ਦੀ ਜਾਂ ਫਿਰ ਬਜ਼ੁਰਗਾਂ ਦੀ ਇੱਥੇ ਸਾਰਿਆਂ ਲਈ ਸੁਵਿਧਾਵਾਂ ਮੌਜੂਦ ਹਨ ਅਪਾਇੰਟਮੈਂਟ ਨਹੀਂ ਬਣੀ ਕੋਈ ਚੱਕਰ ਹੀ ਨਹੀਂ ਸਿੱਧੇ ਚਲੇ ਆਓ ਇੱਥੇ ਵਾਕ ਇਨ ਵਿੱਚ ਖੁੱਲਾ ਸਵਾਗਤ ਹੈ ਨਵੇਂ ਪੇਸ਼ੈਂਟਸ ਦਾ ਵੀ ਨਿੱਘਾ ਵੈਲਕਮ ਫੈਮਿਲੀ ਕੇਅਰ ਤੋਂ ਲੈ ਕੇ ਮੈਡੀਕਲ ਚੈੱਕਅਪ ਅਤੇ ਕ੍ਰੋਨਿਕ ਬਿਮਾਰੀਆਂ ਦੇ ਇਲਾਜ ਤੱਕ ਸਭ ਕੁਝ ਇੱਕੋ ਛੱਤ ਹੇਠ ਅਸੀਂ ਹਫਤੇ ਦੇ 6 ਦਿਨ ਖੁੱਲੇ ਆ ਤੇ ਉਹ ਵੀ ਦੇਰ ਸ਼ਾਮ ਤੱਕ ਤਾਂ ਦੇਰ ਕਿਸ ਗੱਲ ਦੀ ਅੱਜ ਹੀ ਡਾਇਲ ਕਰੋ 5876174696 587-617-4696 ਓਏਸਿਸ ਸਮਾਈਲ ਮੈਡੀਕਲ ਤੁਹਾਡੀ ਸਿਹਤ ਸਾਡੀ ਜ਼ਿੰਮੇਵਾਰੀ 5876174696
3: ਸੋਹਣੇ ਘਰ ਦੀ ਨਿਸ਼ਾਨੀ ਹੁੰਦੀ ਹੈ ਸ਼ਾਨਦਾਰ ਫਲੋਰਿੰਗ ਜਿੱਥੇ ਕਦਮ ਰੱਖਦਿਆਂ ਹੀ ਤੁਹਾਡੇ ਮਹਿਮਾਨ ਫਲੋਰਿੰਗ ਕੰਪਨੀ ਦਾ ਪਤਾ ਪੁੱਛਣ ਲੱਗ ਜਾਣ ਤੇ ਉਹ ਪਤਾ ਹੈ ਕੈਲਗਰੀ ਕਾਰਪੇਟ ਐਂਪਾਇਰ ਜਿੱਥੇ ਤੁਸੀਂ ਲੈ ਸਕਦੇ ਹੋ ਆਪਣੀ ਪਸੰਦ ਦੀ ਫਲੋਰਿੰਗ ਦਾ ਸਮਾਨ ਫਲੋਰਿੰਗ ਘਰ ਦਾ ਹੋਵੇ ਜਾਂ ਹੋਵੇ ਕਮਰਸ਼ੀਅਲ ਨਵਾਂ ਲਵਾਉਣਾ ਹੋਵੇ ਜਾਂ ਹੋਵੇ ਰੈਨੋਵੇਸ਼ਨ ਦਾ ਪਲਾਨ ਕਾਰਪੇਟ ਹਾਰਡਵੁੱਡ ਲੈਮੀਨੇਟ ਟਾਇਲ ਤੇ ਹੋਰ ਸ਼ਾਨਦਾਰ ਫਲੋਰਿੰਗ ਦੇ ਡਿਜ਼ਾਈਨਾਂ ਨਾਲ ਭਰਿਆ ਹੈ ਇਹਨਾਂ ਦਾ ਸ਼ੋਰੂਮ ਅੱਜ ਹੀ ਇਹਨਾਂ ਦੇ ਸ਼ੋਰੂਮ ਤੇ ਪੁੱਜੋ 2935 19th Street ਨਾਰਥ ਈਸਟ ਕੈਲਗਰੀ ਕੈਲਗਰੀ ਕਾਰਪੇਟ ਐਂਪਾਇਰ ਫੋਨ ਨੰਬਰ 403-510-1515 2935 19th Street ਨਾਰਥ ਈਸਟ ਕੈਲਗਰੀ
1: ਗਰੋਸਰੀ ਖਰੀਦਣ ਲਈ ਹਮੇਸ਼ਾ ਯਾਦ ਰੱਖੋ ਕੈਲਗਰੀ ਦਾ ਮਸ਼ਹੂਰ ਸਾਂਝਾ ਪੰਜਾਬ ਗਰੋਸਰੀ ਸਟੋਰ
0: ਤਾਜ਼ੀਆਂ ਸਬਜ਼ੀਆਂ ਫਲ ਫਰੂਟ ਦਾਲਾਂ ਮਸਾਲੇ ਤੇ ਬਰਤਨਾਂ ਤੋਂ ਇਲਾਵਾ ਘਰਾਂ ਦੀ ਵਰਤੋਂ ਦਾ ਹਰ ਸਮਾਨ ਮਿਲੇਗਾ ਕੀਮਤਾਂ ਘੱਟ ਤੇ ਕੁਆਲਿਟੀ A1
1: ਜਾਣਿਆ ਪਛਾਣਿਆ ਨਾਮ ਹੈ ਸਾਂਝਾ ਪੰਜਾਬ ਗਰੋਸਰੀ ਸਟੋਰ
0: ਤੁਹਾਡੀ ਗਰੋਸਰੀ ਦੀਆਂ ਲੋੜਾਂ ਪੂਰੀਆਂ ਕਰਨ ਲਈ ਸਾਂਝਾ ਪੰਜਾਬ ਦੀਆਂ ਕੈਲਗਰੀ ਦੇ ਵਿੱਚ ਹਨ 6 ਲੋਕੇਸ਼ਨਾਂ ਹਫਤੇ ਦੇ 7 ਦਿਨ ਸਵੇਰੇ 9 ਵਜੇ ਤੋਂ ਲੈ ਕੇ ਸ਼ਾਮ 9 ਵਜੇ ਤੱਕ
1: ਸਾਂਝਾ ਪੰਜਾਬ ਗਰੋਸਰੀ ਸਟੋਰ ਪਹਿਲੀ ਲੋਕੇਸ਼ਨ 331-3690 ਵੈਸਟਮਿੰਸ ਡਰਾਈਵ
0: ਦੂਜੀ ਲੋਕੇਸ਼ਨ 117-7771 ਐਵੇਨਿਊ
1: ਤੀਜੀ ਲੋਕੇਸ਼ਨ 570-6520 ਫਾਲਕਨ ਰਿਜ ਬੁਲੇਵਾਰਡ
0: ਚੌਥੀ ਲੋਕੇਸ਼ਨ 606 ਸਿਟੀ ਸਕੇਪ ਸਕਿਓਰ
1: ਪੰਜਵੀਂ ਲੋਕੇਸ਼ਨ 3150-235 ਰੈਡ ਐਂਬਰਸ ਵੇ
0: ਛੇਵੀਂ ਲੋਕੇਸ਼ਨ 400-45 ਕੈਰਿੰਗਟਨ ਬੁਲੇਵਾਰਡ ਨਾਰਥ ਵੈਸਟ ਕੈਲਗਰੀ
1: ਸਾਂਝਾ ਪੰਜਾਬ ਗਰੋਸਰੀ ਸਟੋਰ ਦੀਆਂ 6 ਲੋਕੇਸ਼ਨਾਂ ਦਾ ਸਾਂਝਾ ਫੋਨ ਨੰਬਰ
0: 403-835 ਬਾਏ ਬਾਏ

ਪ੍ਰੋਗਰਾਮ ਨੂੰ ਸਪਾਂਸਰ ਕੀਤਾ ਹੈ ਜੀ ਸੋਨਿਕ ਇੰਸ਼ੋਰੈਂਸ ਤੋਂ ਮਾਨਸ ਪਹੁਜਾ ਨੇ। ਮਾਨਸ ਪਹੁਜਾ ਜਿਹੜੇ ਕਿ ਦਾਵਾ ਕਰਦੇ ਨੇ ਕਿ ਪੂਰੇ ਅਲਬਰਟਾ ਦੇ ਵਿੱਚ ਉਹਨਾਂ ਨਾਲੋਂ ਬੈਸਟ ਰੇਟ ਤੇ ਟਰੱਕ ਇੰਸ਼ੋਰੈਂਸ ਕੋਈ ਨਹੀਂ ਕਰਦਾ। ਸੋ ਜੇਕਰ ਤੁਸੀਂ ਟਰੱਕ ਓਨਰ ਹੋ, ਟਰੱਕ ਦੀ ਇੰਸ਼ੋਰੈਂਸ ਕਰਾਉਣਾ ਚਾਹੁੰਦੇ ਹੋ ਤੇ ਮਾਨਸ ਪਹੁਜਾ ਦੇ ਇਸ ਦਾਅਵੇ ਦਾ ਤੁਸੀਂ ਵੀ ਫਾਇਦਾ ਚੁੱਕ ਸਕਦੇ ਹੋ। ਉਹਨਾਂ ਨੂੰ ਕਾਲ ਕਰ ਲਓ 587-832-1208 ਤੇ ਸੋਨਿਕ ਇੰਸ਼ੋਰੈਂਸ ਤੋਂ ਮਾਨਸ ਪਹੁਜਾ। ਪ੍ਰੋਗਰਾਮ ਦੇ ਅਗਲੇ ਸਪਾਂਸਰ ਨੇ ਜੀ ਵਾਈਵਾਸੀ ਹੋਮ ਕੇਅਰ ਵਾਲੇ ਵੀਰਪਾਲ ਕੌਰ ਟੱਟ ਹੋਰੀ ਤੇ ਉਹਨਾਂ ਦੀ ਪੂਰੀ ਟੀਮ ਘਰਾਂ ਦੇ ਵਿੱਚ ਬਜ਼ੁਰਗਾਂ ਦੀ ਸਾਂਭ ਸੰਭਾਲ ਦੀਆਂ ਸਰਵਿਸਿਸ ਦਿੰਦੇ ਨੇ। ਜੇਕਰ ਤੁਹਾਡੇ ਵੀ ਘਰ ਦੇ ਵਿੱਚ ਬਜ਼ੁਰਗ ਨੇ ਤੇ ਉਹਨਾਂ ਦੀ ਸਾਂਭ ਸੰਭਾਲ ਲਈ ਤੁਸੀਂ ਚੰਗੀ ਟੀਮ ਲੱਭ ਰਹੇ ਹੋ ਤਾਂ ਤੁਸੀਂ ਵੀਰਪਾਲ ਕੌਰ ਟੱਟ ਹੋਰਾਂ ਨੂੰ ਕਾਲ ਕਰ ਸਕਦੇ ਹੋ। ਇਹਨਾਂ ਦਾ ਸਟਾਫ ਉਸੇ ਹੀ ਬੋਲੀ ਦੇ ਵਿੱਚ ਗੱਲ ਕਰੇਗਾ ਜਿਹੜੀ ਬੋਲੀ ਸਾਡੇ ਬਜ਼ੁਰਗਾਂ ਨੂੰ ਸਮਝ ਆਉਂਦੀ ਹੈ ਤੇ ਫਿਰ ਹੋਰ ਵੀ ਈਜ਼ੀ ਹੋ ਜਾਂਦਾ ਇੱਕ ਦੂਜੇ ਦੇ ਨਾਲ ਐਡਜਸਟ ਕਰਨਾ। ਸੋ ਵੱਡੀ ਗੱਲ ਇਹ ਹੈ ਕਿ ਬਿੱਲ ਵੀ ਸਿੱਧਾ ਸਰਕਾਰ ਨੂੰ ਕਰਦੇ ਨੇ। ਸੋ ਇਹਨਾਂ ਨੂੰ ਕਾਲ ਕਰ ਸਕਦੇ ਹੋ ਤੁਸੀਂ 825-760-0983 YYC ਹੋਮ ਕੇਅਰ। ਅਗਲਾ ਸੁਨੇਹਾ ਓਏਸਿਸ ਸਮਾਈਲ ਮੈਡੀਕਲ ਵਾਲਿਆਂ ਦਾ। ਸਾਨਰਿਜ ਮਾਲ ਦੇ ਲਾਗੇ ਨੇ, ਨਿਊ ਪੇਸ਼ੈਂਟਸ ਐਕਸੈਪਟ ਕਰ ਰਹੇ ਨੇ, ਐਕਸਪਰਟਸ ਡਾਕਟਰ ਦੀ ਵੱਡੀ ਟੀਮ ਹੈ ਇਹਨਾਂ ਕੋਲ। ਇੱਥੇ ਜਾਣ ਲਈ ਤੁਹਾਨੂੰ ਕਿਸੇ ਵੀ ਅਪੁਆਇੰਟਮੈਂਟ ਦੀ ਲੋੜ ਨਹੀਂ, ਲੰਬੀਆਂ ਲਾਈਨਾਂ ਦੇ ਵਿੱਚ ਲੱਗਣ ਦੀ ਲੋੜ ਨਹੀਂ, ਤੁਸੀਂ ਵਾਕ ਇਨ ਜਾ ਸਕਦੇ ਹੋ। ਹਫ਼ਤੇ ਦੇ 6 ਦਿਨ ਖੁੱਲ੍ਹੇ ਹੁੰਦੇ ਨੇ ਅਤੇ ਇਹਨਾਂ ਦਾ ਫੋਨ ਨੰਬਰ 587-617-4696 ਹੈ ਜੀ, ਓਏਸਿਸ ਸਮਾਈਲ ਮੈਡੀਕਲ।

0: ਵਿਸ਼ਵਾਸੀਓ ਕੀ ਤੁਸੀਂ ਲੰਬੀ ਲਾਈਨਾਂ ਅਤੇ ਡਾਕਟਰ ਦੀਆਂ ਵੇਟਿੰਗ ਲਿਸਟ ਤੋਂ ਪਰੇਸ਼ਾਨ ਹੋ ਹੁਣ ਫਿਕਰ ਛੱਡੋ ਕਿਉਂਕਿ ਤੁਹਾਡੇ ਆਪਣੇ ਸ਼ਹਿਰ ਵਿੱਚ ਆ ਗਿਆ ਹੈ ਸਿਹਤ ਦਾ ਅਸਲੀ ਪਹਿਰੇਦਾਰ ਓਏਸਿਸ ਸਮਾਈਲ ਮੈਡੀਕਲ ਸਨਰਿਜ ਮਾਲ ਦੇ ਨਾਲ ਸੁਪਰ ਸਟੋਰ ਵਾਲੇ ਪਲਾਜ਼ਾ ਵਿੱਚ ਸਥਿਤ ਇਸ ਕਲੀਨਿਕ ਵਿੱਚ ਤੁਹਾਡੀ ਆਪਣੀ ਭਾਸ਼ਾ ਬੋਲਣ ਵਾਲੇ ਮੇਲ ਅਤੇ ਫੀਮੇਲ ਡਾਕਟਰਸ ਹਰ ਕਦਮ ਤੇ ਤੁਹਾਡੇ ਨਾਲ ਹਨ ਚਾਹੇ ਗੱਲ ਹੋਵੇ ਬੱਚਿਆਂ ਦੀ ਜਾਂ ਫਿਰ ਬਜ਼ੁਰਗਾਂ ਦੀ ਇੱਥੇ ਸਾਰਿਆਂ ਲਈ ਸੁਵਿਧਾਵਾਂ ਮੌਜੂਦ ਹਨ ਅਪਾਇੰਟਮੈਂਟ ਨਹੀਂ ਬਣੀ ਕੋਈ ਚੱਕਰ ਹੀ ਨਹੀਂ ਸਿੱਧੇ ਚਲੇ ਆਓ ਇੱਥੇ ਵਾਕ ਇਨ ਵਿੱਚ ਖੁੱਲਾ ਸਵਾਗਤ ਹੈ ਨਵੇਂ ਪੇਸ਼ੈਂਟਸ ਦਾ ਵੀ ਨਿੱਘਾ ਵੈਲਕਮ ਫੈਮਿਲੀ ਕੇਅਰ ਤੋਂ ਲੈ ਕੇ ਮੈਡੀਕਲ ਚੈੱਕਅਪ ਅਤੇ ਕ੍ਰੋਨਿਕ ਬਿਮਾਰੀਆਂ ਦੇ ਇਲਾਜ ਤੱਕ ਸਭ ਕੁਝ ਇੱਕੋ ਛੱਤ ਹੇਠ ਅਸੀਂ ਹਫਤੇ ਦੇ 6 ਦਿਨ ਖੁੱਲੇ ਆ ਤੇ ਉਹ ਵੀ ਦੇਰ ਸ਼ਾਮ ਤੱਕ ਤਾਂ ਦੇਰ ਕਿਸ ਗੱਲ ਦੀ ਅੱਜ ਹੀ ਡਾਇਲ ਕਰੋ 587-617-4696 587-617-4696 ਓਏਸਿਸ ਸਮਾਈਲ ਮੈਡੀਕਲ ਤੁਹਾਡੀ ਸਿਹਤ ਸਾਡੀ ਜ਼ਿੰਮੇਵਾਰੀ 587-617-4696
1: ਹਾਈ ਕੁਆਲਿਟੀ ਵਾਲੀਆਂ ਫੋਟੋ ਚਾਹੀਦੀਆਂ ਨੇ ਤਾਂ ਫਿਰ ਪਿਕਸਲ ਫੋਟੋ ਸਟੂਡੀਓ ਤੇ ਭਰੋਸਾ ਕਰ ਲਓ ਕਿਸੇ ਵੀ ਉਮਰ ਦੀਆਂ 2 ਪਾਸਪੋਰਟ ਫੋਟੋ ਸਿਰਫ $7 ਵਿੱਚ ਤੁਹਾਡੇ ਕਾਰੋਬਾਰ ਜਾਂ ਸੋਸ਼ਲ ਮੀਡੀਆ ਪ੍ਰੋਫਾਈਲ ਲਈ ਪ੍ਰੋਫੈਸ਼ਨਲ ਹੈੱਡਸ਼ਾਟ ਸੁੰਦਰ ਫੈਮਿਲੀ

0: ਥੱਬਾ ਨੋਟਾਂ ਦਾ ਲੱਗਦਾ। ਹੋਰ ਤਾਂ ਹੋਰ ਟਰੱਕਾਂ ਦੀ ਇੰਸ਼ੋਰੈਂਸ ਬੰਦੇ ਦਾ ਧੂਆਂ ਕੱਢ ਦਿੰਦੀ ਹੈ ਤੇ ਦੁਹਾਈਆਂ ਫਿਰ ਬੰਦਾ ਪਾਉਂਦਾ।
1: ਸੁਣੋ ਸੁਣੋ ਸੁਣੋ, ਟਰੱਕਿੰਗ ਕੰਪਨੀਆਂ ਦੇ ਮਾਲਕ ਤੇ ਟਰੱਕ ਓਨਰ, ਜਰਾ ਧਿਆਨ ਨਾਲ ਸੁਣੋ। ਟਰੱਕਾਂ ਦੀ ਸਸਤੀ ਇੰਸ਼ੋਰੈਂਸ ਦਾ ਹੱਲ ਹੁਣ ਆ ਗਿਆ। ਟਰੱਕਾਂ ਵਾਸਤੇ ਇੰਸ਼ੋਰੈਂਸ ਦੇ ਰੇਟ ਲੈਣ ਲਈ ਸੋਨਿਕ ਇੰਸ਼ੋਰੈਂਸ ਦੇ ਮਾਨਸ ਪਹੁਜਾ ਨਾਲ 587-832-1208 ਤੇ ਸੰਪਰਕ ਕਰੋ। ਤਜਰਬੇਕਾਰ ਇੰਸ਼ੋਰੈਂਸ ਬ੍ਰੋਕਰ ਮਾਨਸ ਪਹੁਜਾ ਤੇ ਉਹਨਾਂ ਦੀ ਟੀਮ ਪ੍ਰੋਫੈਸ਼ਨਲ ਸੇਵਾਵਾਂ ਦਿੰਦੇ ਹਨ ਬੈਸਟ ਟਰੱਕ ਇੰਸ਼ੋਰੈਂਸ ਰੇਟਸ ਲਈ। ਯਾਦ ਰੱਖੋ, ਸੋਨਿਕ ਇੰਸ਼ੋਰੈਂਸ 587-832-1208।
0: ਬੜੇ ਸੋਚਾਂ ਚ ਪਏ ਹੋ ਵੀਰ ਜੀ, ਕੀ ਗੱਲ ਹੋ ਗਈ?
2: ਥੱਕ ਗਏ ਆ ਘਰ ਲੱਭ ਲੱਭ ਕੇ। ਕੈਲਗਰੀ ਚ ਘਰ ਖਰੀਦਣਾ ਤਾਂ ਹੁਣ ਬੜਾ ਹੀ ਔਖਾ।
0: ਤੁਸੀਂ ਘਰ ਚੰਦਰਮਾ ਤੇ ਲੱਭਦੇ ਹੋਣੇ ਕੈਲਗਰੀ ਚ ਨਹੀਂ। ਆ ਨੋਟ ਕਰੋ ਨੰਬਰ ਅਰੁਣ ਕੌਸ਼ਲ ਦਾ।
2: ਕਰ ਲਿਆ ਜੀ ਨੋਟ, ਫੋਨ ਨੰਬਰ 403-618-2112।
0: ਰੀਅਲ ਐਸਟੇਟ ਦੇ ਸਭ ਮਸਲਿਆਂ ਦਾ ਹੱਲ ਕਰਨਗੇ ਪ੍ਰੈਪ ਰਿਐਲਿਟੀ ਦੇ ਮਸ਼ਹੂਰ ਰਿਐਲਟਰ ਅਰੁਣ ਕੌਸ਼ਲ।
2: ਅੱਛਾ ਜੀ, ਅਰੁਣ ਕੌਸ਼ਲ ਲੱਭ ਕੇ ਦੇਣਗੇ ਸਾਨੂੰ ਘਰ?
0: ਜੀ ਹਾਂ, ਕੱਲੇ ਘਰ ਨਹੀਂ, ਪ੍ਰੋਪਰਟੀ ਰੈਜ਼ੀਡੈਂਸ਼ੀਅਲ ਹੋਵੇ ਜਾਂ ਕਮਰਸ਼ੀਅਲ, ਘਰ ਖਰੀਦਣਾ ਹੋਵੇ ਜਾਂ ਵੇਚਣਾ, ਪ੍ਰੈਪ ਰਿਐਲਿਟੀ ਦੀ ਵੱਡੀ ਟੀਮ ਤੁਹਾਡੇ ਲਈ ਕਰੇਗੀ ਦਿਨ ਰਾਤ ਇੱਕ। ਕੈਲਗਰੀ ਸ਼ਹਿਰ ਤੋਂ ਇਲਾਵਾ ਨੇੜੇ ਦੇ ਸ਼ਹਿਰਾਂ ਦੇ ਵਿੱਚ ਇਹਨਾਂ ਦੇ ਕੋਲ ਲਿਸਟਿੰਗ ਦਾ ਵੱਡਾ ਖਜ਼ਾਨਾ ਹੈ। ਪ੍ਰੋਪਰਟੀ ਵੇਚਣ ਲਈ ਜਾਂ ਖਰੀਦਣ ਲਈ ਯਾਦ ਰੱਖੋ ਅਰੁਣ ਕੌਸ਼ਲ ਦਾ ਫੋਨ ਨੰਬਰ 403-618-2112। ਅਰੁਣ ਕੌਸ਼ਲ। ਮਰਸੀਡੀਜ਼ ਕਾਰ ਖਰੀਦਣਾ ਚਾਹੁੰਦੇ ਹੋ? ਹੁਣ ਕੈਨੇਡਾ ਦੇ ਵਿੱਚ ਤੁਹਾਡੇ ਸੁਪਨੇ ਸੱਚ ਹੋਣ ਦਾ ਸਮਾਂ ਆ ਗਿਆ। ਕੈਨੇਡਾ ਦੇ ਵਿੱਚ ਮਰਸੀਡੀਜ਼ ਦੀ ਸਭ ਤੋਂ ਵੱਡੀ ਡੀਲਰਸ਼ਿਪ ਕੈਲਗਰੀ ਏਅਰਪੋਰਟ ਦੇ ਨੇੜੇ। ਮਰਸੀਡੀਜ਼ ਬੈਂਸ ਕੰਟਰੀ ਹਿੱਲ ਪਹੁੰਚੋ ਤੇ ਸਿੱਧੀ ਗੱਲਬਾਤ ਕਰੋ ਗੌਰਵ ਸ਼ਰਮਾ ਦੇ ਨਾਲ। ਪੰਜਾਬੀ, ਹਿੰਦੀ, ਉਰਦੂ ਜਾਂ ਫਿਰ ਅੰਗਰੇਜ਼ੀ ਦੇ ਵਿੱਚ ਗੱਲਬਾਤ ਕਰੋ, ਗੌਰਵ ਸ਼ਰਮਾ ਤੁਹਾਨੂੰ ਦੇਣਗੇ ਵਧੀਆ ਸਲਾਹ ਤੇ ਵਧੀਆ ਡੀਲਸ। ਮਰਸੀਡੀਜ਼ ਬੈਂਸ ਕੰਟਰੀ ਹਿੱਲਸ 70 ਦੇ ਕਰੀਬ ਕਾਰਾਂ ਦੀ ਡਿਸਪਲੇ ਵਾਲਾ ਵੱਡਾ ਸ਼ੋਰੂਮ। ਸਭ ਦਾ ਮਾਣ, ਸਭ ਦੀ ਚਾਹਤ, ਆਪਣੀ ਸੁਪਨਮਈ ਕਾਰ ਖਰੀਦਣ ਲਈ ਗੌਰਵ ਸ਼ਰਮਾ ਨੂੰ ਸ਼ੋਰੂਮ ਚ ਜਾ ਕੇ ਮਿਲੋ ਜਾਂ ਫਿਰ ਫੋਨ ਕਰ ਲਓ 403-903-6757। ਮਰਸੀਡੀਜ਼ ਬੈਂਸ ਕੰਟਰੀ ਹਿੱਲਸ।
2: ਕਿੱਦਾਂ ਵੀਰੇ, ਮੈਂ ਤੈਨੂੰ ਲੱਭਦਾ ਫਿਰਦਾ ਕਈ ਦਿਨਾਂ ਤੋਂ, ਤੇਰਾ ਫੋਨ ਵੀ ਨਹੀਂ ਲੱਗਾ। ਜ਼ਰੂਰੀ ਕੰਮ ਸੀ ਤੇਰੇ ਨਾਲ ਕੋਈ?
3: ਲੱਭਣਾ ਕਿੱਥੋਂ ਭਰਾਵਾ, ਮੈਂ ਤਾਂ ਇੰਡੀਆ ਗਿਆ ਸੀ।
2: ਕੀਤਾ ਨਾ ਉਹੀ ਕੰਮ, ਦੱਸ ਕੇ ਜਾਂਦਾ ਤਾਂ ਮੈਂ ਇੰਡੀਆ ਤੋਂ ਪੈਸੇ ਮੰਗਾਉਣੇ ਸੀ।
3: ਲੈ ਦੱਸ, ਬੱਚਿਆਂ ਵਾਲੀ ਗੱਲ ਕਰਦਾ ਤੂੰ? ਇੰਨੇ ਸਾਲ ਹੋ ਗਏ ਤੈਨੂੰ ਕੈਲਗਰੀ ਰਹਿੰਦਿਆਂ ਮੈਨੂੰ ਲੱਭਣ ਨਾਲੋਂ ਫੋਨ ਕਰਨਾ ਸੀ ਅਕਾਲ ਫੋਰਨ ਐਕਸਚੇਂਜ ਦੇ ਰੇਸ਼ਮ ਸਿੰਘ ਸਿੱਧੂ ਨੂੰ। ਵਧੀਆ ਰੇਟ ਤੇ ਬੈਸਟ ਸਰਵਿਸ ਲਈ ਕਾਲ ਕਰ 403-607-4408।
2: ਇੰਡੀਆ ਨੂੰ ਡਾਲਰ ਭੇਜਣੇ ਹੋਣ ਜਾਂ ਰੁਪਈਏ ਮੰਗਾਉਣੇ ਹੋਣ ਤਾਂ ਰੇਸ਼ਮ ਸਿੱਧੂ ਨਾਲ ਰੇਟ ਜ਼ਰੂਰ ਚੈੱਕ ਕਰੋ। ਤਸੱਲੀ ਬਖਸ਼ ਤੇ ਤੇਜ਼ ਸਰਵਿਸ, ਲੰਬੇ ਸਮੇਂ ਤੋਂ ਭਰੋਸੇਯੋਗ ਸੇਵਾਵਾਂ ਲਈ ਜਾਣੇ ਜਾਂਦੇ ਹਨ ਅਕਾਲ ਫੋਰਨ ਐਕਸਚੇਂਜ ਦੇ ਰੇਸ਼ਮ ਸਿੱਧੂ। 403-607-4208 ਅਕਾਲ ਫੋਰਨ ਐਕਸਚੇਂਜ।
4: ਪੂਰਾ ਸਾਲ ਹੋ ਗਿਆ ਗਾਣਾ ਸੁਣਦੀ ਨੂੰ, ਬਸ ਕੈਲਗਰੀ ਚ ਘਰ ਲੈਣ ਦੀਆਂ ਫੀਲਿੰਗਾਂ ਹੀ ਲਈ ਜਾਇਓ। ਵੀਰੇ ਦੀ ਫੈਮਿਲੀ ਨੇ ਵੀ ਟੋਰਾਂਟੋ ਤੋਂ ਕੈਲਗਰੀ ਮੂਵ ਹੋਣ ਦਾ ਮਨ ਬਣਾ ਲਿਆ ਹੈ। ਉਹਨਾਂ ਦੇ ਆਉਣ ਤੋਂ ਪਹਿਲਾਂ ਮੈਨੂੰ ਘਰ ਚਾਹੀਦਾ ਹੈ।
5: ਮੇਰੀ ਕੱਲ ਹੀ ਗੱਲ ਹੋਈ ਹੈ ਰਿਐਲਟਰ ਜੱਗੀ ਤੇ ਲੋਹਰਾ ਨਾਲ, ਜਿਨ੍ਹਾਂ ਦੀ ਸਲਾਹ ਨਾਲ ਹੁਣ ਘਰ ਇੱਕ ਨਹੀਂ ਦੋ ਲਵਾਂਗੇ, ਪਹਿਲਾਂ ਆਪਣੇ ਲਈ ਤੇ ਦੂਜਾ ਤੇਰੇ ਵੀਰੇ ਲਈ। ਮੈਂ ਸੁਣਿਆ ਜੱਗੀ ਢਿੱਲੋਂ ਪੂਰੇ ਪ੍ਰੋਫੈਸ਼ਨਲ ਤਰੀਕੇ ਨਾਲ ਸਮਝਾਉਂਦੇ ਹੈ।
4: ਜੀ ਹਾਂ, ਮੈਕਸਵੈਲ ਸੈਂਟਰਲ ਰਿਐਲਟੀ ਨਾਲ ਕੰਮ ਕਰਦੇ ਜੱਗੀ ਢਿੱਲੋਂ ਨਾਲ ਇੱਕ ਵਾਰ ਜ਼ਰੂਰ ਗੱਲਬਾਤ ਕਰੋ। ਜੱਗੀ ਢਿੱਲੋਂ ਦਾ ਫੋਨ ਨੰਬਰ ਹੈ 403-616-2445। 403-616-2445।
6: ਓਹੋ, ਅੱਜ ਫੇਰ ਨੀ ਲੋਡ ਮਿਲਿਆ,
7: ਕੀ ਹੋਇਆ?
6: ਬਸ ਪੁੱਛਣਾ, ਇੰਸ਼ੋਰੈਂਸ ਕਨਫਰਮੇਸ਼ਨ ਨੀ ਆਈ ਟਾਈਮ ਤੇ ਹੁਣ ਫੇਰ ਇੱਕ ਦਿਨ ਵੇਟ ਕਰਨੀ ਪੈਣੀ ਹੈ ਤੇ ਬੱਚਿਆਂ ਨੂੰ ਫੇਰ ਨੀ ਮਿਲ ਹੋਣਾ ਦੋ ਦਿਨ।
7: ਓਹੋ, ਰਹਿ ਗਏ ਨਾ ਫੇਰ ਪਿੱਛੇ। ਮੈਂ ਸੁਣਿਆ ਹੈ ਸੋਨਿਕ ਇੰਸ਼ੋਰੈਂਸ ਦੇ ਮਾਨਸ ਪਹੁਜਾ ਅਤੇ ਰਮਨ ਵੜੈਚ ਤੇ ਉਹਨਾਂ ਦੀ ਟੀਮ ਇੰਸ਼ੋਰੈਂਸ ਕਨਫਰਮੇਸ਼ਨ ਬਹੁਤ ਜਲਦੀ ਪ੍ਰੋਵਾਈਡ ਕਰਵਾ ਦਿੰਦੀ ਹੈ ਤੇ ਉਹ ਤਾਂ ਪੋਰਟਲ ਵੀ ਸੈੱਟ ਕਰ ਦਿੰਦੇ ਨੇ ਤਾਂ ਕਿ ਤੁਸੀਂ ਆਪ ਹੀ ਕਨਫਰਮੇਸ਼ਨ ਦੇ ਸਕੋ, ਬਸ਼ਰਤੇ ਤੁਹਾਡੀ ਇੰਸ਼ੋਰੈਂਸ ਐਕਟਿਵ ਹੈ। ਤੁਸੀਂ ਅੱਜ ਹੀ ਉਹਨਾਂ ਨੂੰ ਫੋਨ ਕਰੋ ਤੇ ਜਲਦੀ ਤੋਂ ਜਲਦੀ ਗੱਲ ਕਰਕੇ ਕੋਈ ਹੱਲ ਲੱਭੋ ਤਾਂ ਕਿ ਅਗਲੀ ਵਾਰੀ ਤੁਸੀਂ ਘਰ ਟਾਈਮ ਤੇ ਆ ਸਕੋ ਤੇ ਬੱਚਿਆਂ ਨਾਲ ਟਾਈਮ ਵੀ ਸਪੈਂਡ ਕਰ ਸਕੋ। ਫੋਨ ਨੰਬਰ ਹੈ ਮਾਨਸ ਪਹੁਜਾ 587-832-1208 ਜਾਂ ਰਮਨ ਵੜੈਚ 780-753-0001। ਸੋਨਿਕ ਇੰਸ਼ੋਰੈਂਸ।
3: ਹੈਲੋ ਗੋਪੀ, ਸ਼ੁਕਰ ਆ ਤੂੰ ਫੋਨ ਚੁੱਕ ਲਿਆ। ਜਿੱਦਣ ਦਾ ਨਵਾਂ ਘਰ ਲਿਆ, ਸੱਜਣ ਮਿੱਤਰ ਫੋਨ ਚੁੱਕਣੋਂ ਵੀ ਗਏ।
2: ਉਹ ਸਾਰੇ ਡਰਦੇ ਨੀ ਚੱਕਦੇ, ਉਹਨਾਂ ਨੂੰ ਲੱਗਦਾ ਤੂੰ ਮੂਵਿੰਗ ਲਈ ਕਹੂੰਗਾ, ਕੌਣ ਇੰਨੇ ਭਾਰੇ ਸਮਾਨ ਨੂੰ ਹੱਥ ਪਾਵੇ।
3: ਉਹ ਨਹੀਂ ਭਰਾਵਾ, ਮੈਂ ਇੰਜ ਨਹੀਂ ਕਰਦਾ, ਆਪਾਂ ਤੇ ਹਰ ਵਾਰ ਸਟਾਰ ਮੂਵਿੰਗ ਵਾਲਿਆਂ ਨੂੰ ਇੱਕ ਫੋਨ ਕਰੀਦਾ, ਉਹ ਬਹੁਤ ਵਧੀਆ ਤਰੀਕੇ ਨਾਲ ਸਾਰੇ ਘਰ ਦਾ ਸਮਾਨ ਸਹੀ ਸਲਾਮਤ ਬਿਨਾ ਕਿਸੇ ਝੰਜਟ ਦੇ ਮੂਵ ਕਰ ਜਾਂਦੇ ਆ।
0: ਆਪਣੇ ਘਰ ਜਾਂ ਆਫਿਸ ਦਾ ਸਮਾਨ ਮੂਵ ਕਰਾਉਣਾ ਹੋਵੇ ਤਾਂ ਸਟਾਰ ਮੂਵਿੰਗ ਦੇ